ਭਗਤ ਪੀਪਾ ਜੀ ਕਹਿੰਦੇ ਨੇ ਹੇ ਪਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਦਾ ਹਾਂ। ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਮੈਂ ਤੇਰੀ ਪੂਜਾ ਕਰਨ ਵਾਸਤੇ ਬਾਹਰ ਜਾਣਾ ਨਹੀਂ ਕੀਤਾ। ਤੁਸੀਂ ਖਿਆਲ ਕਰਨਾ, ਕਈ ਵਾਰ ਤੁਹਾਨੂੰ ਇਹ ਪ੍ਰੇਰਣਾ ਮਿਲੇਗੀ। ਲੋਕ ਆਖਣਗੇ ਕਿ ਜੜ ਤੱਕ ਕਾਰੋਬਾਰ ਨਾ ਛੱਡਿਆ ਜਾਏ, ਬਾਲ ਬੱਚਾ ਨਾ ਤਿਆਗਿਆ ਜਾਏ, ਗ੍ਰਸਤ ਨਾ ਤਿਆਗਿਆ ਜਾਏ, ਤਦ ਤੱਕ ਪੂਜਾ ਨਹੀਂ ਹੋ ਸਕਦੀ, ਭਗਤੀ ਨਹੀਂ ਹੋ ਸਕਦੀ। ਤੇ ਧਿਆਨ ਦੇਣਾ, ਅੱਜ ਵੀ ਅਸੀਂ ਪੂਰਨ ਸੰਤ ਉਹਨੂੰ ਕਹਿੰਦੇ ਹਾਂ ਜਿਹੜਾ ਗ੍ਰਸਤੀ ਨਾ ਹੋਵੇ। ਗ੍ਰਸਤੀ ਨੂੰ ਅਸੀਂ ਸੰਤੀ ਨਹੀਂ ਸਮਝਦੇ। ਧਿਆਨ ਦੇਣਾ, ਗ੍ਰਸਤੀ ਨੂੰ ਅਸੀਂ ਸੰਤੀ ਨਹੀਂ ਸਮਝਦੇ। ਤੇ ਜੇ ਗ੍ਰਸਤੀ ਸੰਤ ਨਹੀਂ ਹੋ ਸਕਦਾ, ਇਹਦਾ ਮਤਲਬ ਅਸੀਂ ਗੁਰੂ ਨਾਨਕ ਨੂੰ ਵੀ ਨਹੀਂ ਮੰਨਦੇ। ਅਸੀਂ ਗੁਰੂ ਨਾਨਕ ਨੂੰ ਬਿਲਕੁਲ ਨਹੀਂ ਮੰਨਦੇ, ਕਿਉਂਕਿ ਗੁਰੂ ਨਾਨਕ ਤਾਂ ਗ੍ਰਸਤੀ ਸਨ। ਜੇ ਗੁਰੂ ਨਾਨਕ ਗ੍ਰਸਤੀ ਹਨ, ਤੇ ਸਾਡੀ ਨਿਗਾਹ ਵਿੱਚ ਇਹ ਗੱਲ ਕਿਉਂ ਆ ਗਈ ਹੈ ਕਿ ਜਿਹੜਾ ਗ੍ਰਸਤੀ ਹੋਵੇ ਉਹ ਸੰਤ ਨਹੀਂ ਹੋ ਸਕਦਾ? ਧਿਆਨ ਦੇਣਾ, ਅੱਜ ਕੋਈ ਗ੍ਰਸਤੀ ਆ ਰਿਹਾ ਨਾ ਉਪਦੇਸ਼ ਦੇਣ ਵਾਲਾ, ਤੇ ਕਹੇ ਉਹਦੇ ਨਾਲ ਸੰਤ ਜੋੜ ਦਈਏ, ਕਹਿੰਦੇ ਨਹੀਂ ਇਹ ਸੰਤ ਨਹੀਂ ਹੋ ਸਕਦਾ, ਤੇ ਗ੍ਰਸਤੀ ਹੈ, ਸੰਤ ਗ੍ਰਸਤੀ ਨਹੀਂ ਹੁੰਦੇ। ਨਾ ਭਾਈ, ਸਭ ਤੋਂ ਵੱਡਾ ਸੰਤ ਕੋਈ ਹੈ ਤੇ ਉਹ ਗ੍ਰਸਤੀ ਹੈ। ਹੁਣ ਕਹਿੰਦੇ ਨੇ ਭਗਤ ਮੈਂ ਹੇ ਪਰਮਾਤਮਾ ਤੈਨੂੰ ਲੱਭਣ ਲਈ ਬਾਹਰ ਜਾਣਾ ਨਹੀਂ ਕੀਤਾ। ਕਾਯੋ ਦੇਵਾ ਕਾਯੋ ਦੇਵਲ, ਮੈਂ ਆਪਣੀ ਕਾਇਆ ਅੰਦਰ ਹੀ ਦੇਵਤੇ ਨੂੰ ਲੱਭੇ ਤੇ ਆਪਣੀ ਕਾਇਆ ਨੂੰ ਹੀ ਮੰਦਰ ਸਮਝੇ। ਮੈਂ ਨਹੀਂ ਇਹ ਵੇਖਿਆ ਕਿ ਮੰਦਰ ਸਾਹਮਣੇ ਕਿਸੇ ਇਮਾਰਤ ਨੂੰ ਆਖਦੇ ਨੇ। ਇੱਕ ਗੱਲ ਤੁਸੀਂ ਵੀ ਧਿਆਨ ਵਿੱਚ ਰੱਖ ਲੈਣਾ, ਕਿਸੇ ਬਿਲਡਿੰਗ ਦਾ ਇਮਾਰਤ ਦਾ ਨਾਂ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਉਹਨੂੰ ਹੀ ਕਹਿੰਦੇ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ। ਤੇ ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ, ਉਹ ਗੁਰਦੁਆਰਾ ਨਹੀਂ ਹੈ। ਕਿਉਂਕਿ ਅੱਜ ਤੋਂ ਪਹਿਲੇ ਜਦ ਤੱਕ ਇੱਥੇ ਪ੍ਰਕਾਸ਼ ਨਹੀਂ ਸੀ, ਹੋ ਸਕਦਾ ਕੁਝ ਹੋਰ ਹੋਵੇ, ਕਿਉਂਕਿ ਬੰਤਰ ਤੋਂ ਤਾਂ ਕੁਝ ਹੋਰ ਹੀ ਲੱਗਦਾ। ਪਰ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋ ਗਿਆ, ਅਸੀਂ ਆ ਕੇ ਮੱਥਾ ਟੇਕ ਦਿੱਤਾ, ਇਹ ਗੁਰਦੁਆਰਾ ਬਣ ਗਿਆ। ਇਹੀ ਭਗਤ ਜੀ ਕਹਿਣਾ ਚਾਹੁੰਦੇ ਨੇ। ਧਿਆਨ ਦੇਣਾ, ਹੁਣ ਜਿਸ ਘਰ ਦੇ ਵਿੱਚ ਵੀ ਪ੍ਰਕਾਸ਼ ਆ, ਉਹ ਵੀ ਗੁਰਦੁਆਰਾ। ਕਈ ਵਾਰ ਅਸੀਂ ਘਰ ਨੂੰ ਤੇ ਗੁਰਦੁਆਰੇ ਨੂੰ ਵੱਖੋ ਵੱਖ ਸਮਝਦੇ ਹਾਂ। ਗੁਰਦੁਆਰੇ ਜਾਣਾ ਜੀ ਬੜੇ ਪਵਿੱਤਰ ਹੋ ਕੇ, ਗੁਰਦੁਆਰੇ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰਦੁਆਰੇ ਕੋਈ ਨਸ਼ੀਲੀ ਚੀਜ਼ ਨਹੀਂ ਜਾਣੀ ਚਾਹੀਦੀ, ਗੁਰਦੁਆਰੇ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ। ਹੇ ਗੁਰਸਿੱਖ, ਜੇ ਤੇਰੇ ਘਰ ਗੁਰੂ ਦਾ ਪ੍ਰਕਾਸ਼ ਹੈ ਤੇ ਉੱਥੇ ਤੂੰ ਬੁਰੀਆਂ ਚੀਜ਼ਾਂ ਕਿਉਂ ਰੱਖੀਆਂ ਹੋਈਆਂ ਨੇ? ਉਹ ਵੀ ਤੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿੱਥੇ ਧਰਮ ਹੈ ਉਹ ਧਰਮਸਾਲ ਹੈ ਤੇ ਗੁਰਸਿੱਖ ਦਾ ਘਰ ਧਰਮਸਾਲ ਹੈ। ਭਗਤ ਜੀ ਕਹਿੰਦੇ ਨੇ ਹੇ ਗੁਰਸਿੱਖ, ਤੂੰ ਘਰ ਵਿੱਚ ਪਰਮਾਤਮਾ ਨੂੰ ਪਾਣਾ ਤੇ ਕੀ ਕਰ? ਆਪਣੀ ਕਾਇਆ ਨੂੰ ਖੋਜ। ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ, ਕਿਉਂ ਤੂੰ ਜੋਗੀਆਂ ਦੇ ਰਸਤੇ ਚੱਲਿਆ ਹੈ? ਕਹਿੰਦੇ ਨੇ ਅੱਜ ਮੈਂ ਉਸ ਨੂੰ ਜੋਗੀ ਯਾਤਰਾ ਆਪਣੇ ਅੰਦਰ ਹੀ ਸਮਝੀ ਹੈ, ਉਹ ਬਾਹਰ ਨਹੀਂ ਹੈ। ਅੱਗੇ ਕਹਿੰਦੇ ਨੇ ਕਾਯੋ ਧੂਪ ਦੀਪ ਨਹੀਂ ਬੇਦਾ, ਕਾਯੋ ਪੂਜੋ ਪਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਮੈਂ ਸਭ ਕੁਝ ਹੀ ਆਪਣੀ ਕਾਇਆ ਨੂੰ ਸਮਝਿਆ, ਆਪਣੀ ਕਾਇਆ ਅੰਦਰ ਹੀ ਜਾਣਨਾ ਕੀਤਾ ਹੈ, ਇਸ ਤੋਂ ਬਾਹਰ ਮੈਂ ਕੁਝ ਨਹੀਂ ਸਮਝਿਆ। ਹੁਣ ਦੇਖੋ ਕੈਸਾ ਉਪਦੇਸ਼ ਹੈ ਕਿ ਇੱਕ ਸਰੀਰ ਦੇ ਅੰਦਰ ਹੀ ਸਭ ਕੁਝ ਮਿਲਣਾ, ਕਾਯੋ ਪੂਜੋ ਪਾਤੀ, ਮੈਂ ਪੂਜਣਾ ਵੀ ਅੰਦਰ ਕੀਤਾ ਹੈ, ਹੇ ਮੇਰੇ ਮਾਲਕ ਤੇਰੇ ਨਾਮ ਦੀ ਹੀ ਅੰਦਰ ਪੂਜਾ ਕੀਤੀ ਹੈ। ਫਿਰ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਕਾਇਆ ਬਹੁ ਖੰਡ ਖੋਜਤੇ, ਜਦ ਤੱਕ ਮੈਂ ਬਾਹਰ ਲੱਭਦਾ ਰਿਹਾ ਮੈਨੂੰ ਕੁਝ ਨਹੀਂ ਮਿਲਿਆ, ਜਦੋਂ ਮੈਂ ਆਪਣੀ ਕਾਇਆ ਨੂੰ ਖੋਜਣਾ ਸ਼ੁਰੂ ਕੀਤਾ, ਮੈਂ ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨੌ ਨਿਧ ਖਜ਼ਾਨਾ ਮਿਲ ਗਿਆ, ਮੈਨੂੰ ਇਤਨਾ ਵੱਡਾ ਭੰਡਾਰ ਮਿਲ ਗਿਆ। ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਜਦੋਂ ਮੈਂ ਕਾਇਆ ਨੂੰ ਖੋਜਣਾ ਕੀਤਾ, ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨਵ ਨਿਧ ਪਾਈ, ਨੌ ਨਿਧ ਖਜ਼ਾਨਾ ਪ੍ਰਾਪਤ ਹੋ ਗਿਆ।
ਤੇ ਜਦੋਂ ਇਹ ਖਜ਼ਾਨਾ ਮਿਲਿਆ ਉਸ ਤੋਂ ਬਾਅਦ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਭਾਈ ਰਾਮ ਦੀ ਦੁਹਾਈ ਜੇ ਜਦੋਂ ਦਾ ਇਹ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਹੁਣ ਮੈਂ ਆਉਣ ਤੋਂ ਤੇ ਜਾਣ ਤੋਂ ਰਹਿਤ ਹੋ ਗਈ। ਮੇਰੇ ਅੰਦਰ ਨਾ ਕੁਝ ਆਉਂਦਾ ਨਾ ਕੁਝ ਜਾਂਦਾ ਸਭ ਕੁਝ ਅੰਦਰ ਹੀ ਸਮਾ ਗਿਆ। ਮੈਂ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾ ਲਈ। ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਐਸਾ ਹੋਇਆ ਕਿਉਂ? ਕਿਉਂਕਿ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਦੇ ਵਿੱਚ ਹੈ ਕਹਿੰਦੇ ਨੇ ਸੋਈ ਪਿੰਡੇ ਉਹੀ ਅੰਦਰ ਹੈ। ਫਰਕ ਸਿਰਫ ਇਤਨਾ ਹੈ, ਵਿਗਿਆਨ ਬਾਹਰ ਖੋਜਦਾ, ਗਿਆਨੀ ਅੰਦਰ ਖੋਜਦਾ। ਤੁਸੀਂ ਦੇਖਿਆ ਨਾ, ਵਿਗਿਆਨ ਨੇ ਬਾਹਰ ਖੋਜ ਕੇ ਹਰ ਇੱਕ ਗੱਲ ਨੂੰ ਕਿਤਨੇ ਹਜ਼ਾਰਾਂ ਸਾਲ ਪਹਿਲੇ ਦੱਸਣਾ ਕੀਤਾ। ਤੇ ਮੈਂ ਇੱਕ ਗੱਲ ਤੁਹਾਡੇ ਸਮਕਸ਼ ਰੱਖਦੇ ਹਾਂ, ਵਿਗਿਆਨ ਅੱਜ ਜੋ ਕੁਝ ਖੋਜ ਰਿਹਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਵਿਗਿਆਨ ਨੇ ਖੋਜਣਾ ਸ਼ੁਰੂ ਕੀਤਾ। ਇਹਦਾ ਭਾਵ ਸਾਰਾ ਵਿਗਿਆਨ ਗਿਆਨ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਬੋਲਦੀ ਹੈ ਵਿਗਿਆਨ ਉਹਨੂੰ ਲੈ ਕੇ ਤੁਰ ਪੈਂਦਾ। ਹੁਣ ਆਹ ਦੇਖੋ ਗੱਲ ਕਿਸੇ ਹੋਰ ਪਾਸ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਉਹ ਮਨੁੱਖ ਤੇਰੇ ਅੰਦਰ ਹੈ, ਲੇਕਿਨ ਮਿਲਦਾ ਕਿਹਨੂੰ ਹੈ? ਜੋ ਖੋਜੇ ਸੋ ਪਾਵੇ। ਜਿਹਨੇ ਖੋਜਿਆ, ਜਿਹਨੇ ਲੱਭਣਾ ਸ਼ੁਰੂ ਕੀਤਾ ਉਹਨੂੰ ਪ੍ਰਮਾਤਮਾ ਮਿਲ ਜਾਂਦਾ, ਤੇ ਜਿਹਨੇ ਲੱਭਿਆ ਹੀ ਨਹੀਂ ਉਹਨੂੰ ਪਰਮਾਤਮਾ ਕਿੱਥੇ ਮਿਲੇਗਾ? ਤੇ ਉਹ ਪੂਜਾ ਕਿਵੇਂ ਕਰ ਸਕਦਾ ਹੈ? ਅੰਤ ਵਿੱਚ ਪੀਪਾ ਜੀ ਕਹਿੰਦੇ ਨੇ, ਪ੍ਰਣ ਪੀਪਾ ਪ੍ਰਣਵੇਂ ਪਰਮ ਤਤ ਹੈ। ਪੀਪਾ ਪ੍ਰਣਵੇਂ ਪਰਮ ਤਤ ਹੈ, ਉਹ ਪਰਮ ਤਤ ਪਰਮਾਤਮਾ ਅਕਾਲ ਪੁਰਖ ਆਪ ਹੀ ਸਭ ਕੁਝ ਹੈ, ਪਰ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਸਤਿਗੁਰੂ ਹੋਏ ਲਿਖਾ ਹੋਵੇ, ਜਦ ਤੱਕ ਸਤਿਗੁਰ ਦੀ ਕਿਰਪਾ ਨਾ ਹੋਵੇ, ਗੁਰੂ ਦੀ ਬਖਸ਼ਿਸ਼ ਨਾ ਹੋਵੇ, ਉਹ ਪਰਮਾਤਮਾ ਨਹੀਂ ਮਿਲਦਾ। ਇਸ ਲਈ ਇਸ ਦਰ ਤੇ ਆ ਕੇ ਇੱਕੋ ਗੱਲ ਕਮਾਈਏ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਾਰੇ ਮਿਲ ਕੇ ਆਖੋ ਜੀ।

शब्द मरे मन निर्मल संतो। इस मन नु मारना है शब्द नाल। जदों असी इस मन नु शब्द नाल मार लांगे ते मन निर्मल हो जाएगा। बस जिस वेले मन निर्मल हो गया ए पूजा थाए पाई, ए फिर पूजा थाए पै जाएगी। बस कोशिश करिए इस मन नु शब्द दे नाल मार ली, ये मन निर्मल हो जाए। क्योंकि तुसी वेखदे हो कई बार पाठ करदे आ मन टिकदा नहीं, मन भटकन लग पैंदा है, कदी इधर कदी इधर, कदी वो काम याद आ गया, कदी कुछ याद आ गया। हमेशा मनुख कुछ ना कुछ याद करदा रहिंदा है। इहदा भाव की होया, मन टिकिया नहीं, मन एकागर नहीं होया। इत्थे फिर सहम कहिंदे ने शब्द दे नाल इस मन नूं मारना शुरू कर। जदों मन थिड़के फिर उन्हों खिंचो, जदों मन किसी पासे जाए फिर वापस ले आओ। बार बार उसनू वापस ले आने ते एक दिन मन टिक जाएगा। फिर जदों मन टिक गया फिर नहीं उखड़ता, फिर नहीं किसी पासे जाएगा। आस पास जो मर्जी हुंदा रहे फिर एकाग्र बैठेगा, क्योंकि मन टिकया होया है। ते मन टिकेगा ही ता जिसले शब्द दे नाल इस मन नूं मारांगे, ए मन निर्मल हो जाएगा। निर्मल होने तो बाद फिर ए पूजा इस दर ते प्रवान होवेगी, क्योंकि असी आउंदे सब आ ते सब चाहते भी हाँ कि साडी हाजरी दर ते लगदा है। हाजरी दर ते भाई उसे दी लगदी जिहड़ा मन करके बैठदा है, मन करके सुनदा है, मन करके सुनांदा है, मन करके पढ़दा है, फिर मन हिरदे विच वसांदा है। हुण जबान तां बोल रही है, जबान दा काम है बोलना, कन्ना ने नहीं सुनिया। जद तक कन्ना नाल सुनिया ना जाए मन तक पहुंचदा नहीं। तीन गल्लां याद रखना, जबान नाल बोलना, कन्ना नाल सुनना ते मन ते असर होना। जद तक तुहाडी जबान दा तुहाडे कन्ना ने नहीं ना सुनिया मन कदी नहीं टिकेगा, मन ते कदी असर नहीं होवेगा। जे मन नूं टिकाणा है अपना बोल जोर दी बोलो। जिन्हों का ख्याल है ना मन टिकदा नहीं, अपना बोल अपने कन्ना नूं सुनाओ। जो बोल कन्न सुनन लग पै मन आपे कबूल करेगा, मन आपे मनेगा। जो हुण मन ने मन लिया फिर सतगुर कहिंदे ने सुनिया मनिया मन कीता पाओ। सुन के मनिया ते मन के प्यार उत्पन्न हो गया, अंदरों भावनी पैदा हो गई। सुनिया मनिया मन कीता पाओ, अंतरगत तीर्थ मन ना। यही तेरा तीर्थ स्नान है। यही गुरु साहब समझा रहे ने कि पूजा अंदर करनी है। तेरा नाम किया चरना ठिया, हे मेरे परमात्मा मैं तेरा नाम चंद, चंदन जिवे है ना, तेरा नाम चंदन है ते मैं चंदन दियां टुकड़ियां बना लिया ने। ते जे मन उरसा होए, उरसा कहिंदे ने ओ सिल ओ पत्थर, ते ओ पत्थर बना के ओदे उते किसना शुरू कीता है। ते साध संगत जदो मन चंदन बन के उस उरसा ते किसना शुरू हो जाए ते फिर ये मन कसदा कसदा उस परमात्मा नाल जुड़ना शुरू हो जाता है, एक रस हो जाता है। बस करना ते मन नूं एक रस है। जदों मन एक रस हो गया समझो साडी लिव परमात्मा नाल लग गई, असी परमात्मा नाल जुड़ गए। हुण परमात्मा दे नाल जुड़न दा सतगुरु ने बड़ा सौखा साधन दसिया, पूजा कीजे नाम ते आई है। भाई पूजा कर नाम नूं त्याउणा कर, ए तेरी पूजा है। ते फिर बिन नामे पूजना होई, क्योंकि बिना नाम तो पूजा नहीं हो सकती। बिना नाम तो तुसी रसना ते की जपोगे, की आखोगे, केड़ा लफ्ज वरतोगे। कम से कम कोई ना कोई लफ्ज ते जबान ते टुकाना पाएगा ना, जा आखांगे सतनाम वाहिगुरु, कोई ना कोई लफ्ज जबान ते टिकदा है। पर सिमरन जेड़ा है मालक ने दिता वो कहिंदे ने भाई वाहिगुरु दा है, वाहिगुरु वाहे गुरु। कहिंदे ने वाहेगुरु एक ऐसी दात है जिवें एक किसे खूह दे विच कोई बर्तन सुट्टो, जांदा खाली है
ਲਿਖਣਾ ਹੁੰਦਾ ਪਰਿਆ। ਮੈਂ ਇਹ ਤੁਹਾਡੇ ਸਮਕਸ਼ ਤਾਂ ਰੱਖ ਰਿਹਾ ਕਿ ਸਾਨੂੰ ਥੋੜਾ ਜਿਹਾ ਨਾਮ ਦਾ ਅਭਿਆਸ ਹੋ ਜਾਏ ਕਿ ਨਾਮ ਦਾ ਅਭਿਆਸ ਕੀ ਹੈ। ਨਾਮ ਦਾ ਅਭਿਆਸ ਹੈ ਵਾਹਿਗੁਰੂ ਨੂੰ ਇਸ ਖਾਲੀ ਬਰਤਨ ਬਣਾ ਕੇ ਕੜੇ ਅੰਦਰ ਖੂਹ ਵਿੱਚ ਸੁੱਟਣਾ ਤੇ ਜਦੋਂ ਬਾਹਰ ਆਵੇ ਭਰਿਆ ਆਵੇ। ਵਾਹਿਗੁਰੂ ਵਾਹਿਗੁਰੂ ਨੂੰ ਅੰਦਰ ਲੈ ਜਾਣਾ, ਗੁਰੂ ਨੂੰ ਬਾਹਰ ਲੈ ਆਉਣਾ, ਉਹ ਵਾਹਿਗੁਰੂ ਦੋਨੋਂ ਲਫ਼ਜ਼ ਭਰ ਜਾਣਗੇ। ਹੁਣ ਇਹਨਾਂ ਨੂੰ ਅੰਦਰ ਕਿਵੇਂ ਮਿਲਾਉਣਾ ਇਹ ਹੁਣ ਹੌਲੀ ਹੌਲੀ ਹੋਵੇਗਾ, ਇੱਕਦਮ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਅੱਜ ਤੋਂ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੇ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ, ਕਿਉਂਕਿ ਜਦੋਂ ਵਾਹਿਗੁਰੂ ਦਾ ਜਾਪ ਜ਼ਬਾਨ ਤੇ ਆਏਗਾ ਸਿਮਰਨ ਅੱਗੇ ਆਰੰਭ ਹੋਵੇਗਾ। ਕੋਸ਼ਿਸ਼ ਕਰੋ ਪਹਿਲੇ ਵਾਹਿਗੁਰੂ ਦਾ ਸਿਮਰਨ ਹੋਵੇ, ਫਿਰ ਇਸ਼ਨਾਨ ਕਰਕੇ ਫਿਰ ਆਪਾਂ ਨਿਤਨੇਮ ਤੇ ਬਹਿ ਜਾਂਦੇ ਹਾਂ। ਫਿਰ ਕਹਿੰਦੇ ਨਿਤਨੇਮ ਵੀ ਉਸੇ ਤਰ੍ਹਾਂ ਜਾਰੀ ਰਹੇ। ਨਿਤਨੇਮ ਹੈ ਨਿਤਾ ਪ੍ਰਤੀ ਦਾ ਨੇਮ, ਤੇ ਵਾਹਿਗੁਰੂ ਦਾ ਸਿਮਰਨ ਹੈ ਅੱਠੇ ਪਹਿਰ। ਜਿਸ ਟਾਈਮ ਮਾਲਕ ਯਾਦ ਆਵੇ ਅੱਠੇ ਪਹਿਰ, ਇੱਕ ਤੇ ਲਿਵੈ ਮੰਨਣ ਹੁਕਮ ਅਪਾਰ। ਅੱਠੇ ਪਹਿਰ ਜਿਸ ਵੇਲੇ ਚੇਤੇ ਆਵੇ ਉਸ ਵੇਲੇ ਉਚਾਰਨ ਕਰਿਆ ਕਰੋ ਸਤਨਾਮ ਵਾਹਿਗੁਰੂ। ਇਹ ਨਹੀਂ ਜ਼ਬਾਨ ਤੇ ਲਫ਼ਜ਼ ਲਿਆਣਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਮਾਂ ਬਹੁਤ ਹੈ। ਕੰਮ ਤੇ ਜਾਣ ਲੱਗੇ ਹਾਂ, ਕੰਮ ਤੋਂ ਆਉਣ ਲੱਗੇ ਹਾਂ, ਦੁਕਾਨ ਤੇ ਵਿਹਲੇ ਖਲੋਤੇ ਹਾਂ ਜਾਂ ਕੰਮ ਕਾਰ ਤੋਂ ਵਿਹਲੇ ਖਲੋਤੇ ਹਾਂ, ਕਿੰਨਾ ਸਾਡੇ ਕੋਲ ਸਮਾਂ ਹੁੰਦਾ? ਉਹ ਵਾਹਿਗੁਰੂ ਕਹਿਣ ਨੂੰ ਵੀ ਸਮਾਂ ਲੱਗਦਾ? ਬਿਲਕੁਲ ਨਹੀਂ। ਵਾਹਿਗੁਰੂ ਕਹਿਣ ਨੂੰ ਕੋਈ ਟਾਈਮ ਨਹੀਂ ਲੱਗਦਾ, ਭਾਈ ਜ਼ਿਆਦਾ ਨਹੀਂ, ਘੱਟ ਤੋਂ ਘੱਟ ਕੁਝ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਰੱਖਿਆ ਕਰੋ। ਜਿਹਦੀ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਆ ਗਿਆ, ਸਤਿਗੁਰੂ ਆਪੇ ਬਖਸ਼ਿਸ਼ ਕਰਨਗੇ, ਬਾਕੀ ਸਿਮਰਨ ਵੀ ਆਪੇ ਹੋ ਜਾਏਗਾ। ਸੋ ਇਸ ਲਈ ਸਾਨੂੰ ਗੁਰੂ ਵੱਲੋਂ ਹੁਕਮ ਹੋਇਆ, ਪੂਜਾ ਅਕਾਲ ਕੀ, ਪਰਚਾ ਗੁਰੂ ਸ਼ਬਦ ਕਾ, ਦੀਦਾਰ ਖਾਲਸੇ ਕਾ। ਤਿੰਨ ਚੀਜ਼ਾਂ ਯਾਦ ਰੱਖਣੀਆਂ, ਪੂਜਾ ਅਕਾਲ ਕੀ, ਕਿਉਂਕਿ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ, ਇਸ ਤੋਂ ਸਿਵਾ ਕਿਸੇ ਦੀ ਨਹੀਂ, ਤੇ ਪਰਚਾ ਗੁਰੂ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਕਿਤੇ ਮਨ ਚ ਇੱਛਾ ਪ੍ਰਗਟ ਹੋਵੇ ਕਿ ਮੈਂ ਕਿਤੇ ਨਹੀਂ ਗਿਆ, ਗੁਰੂ ਘਰ ਨਹੀਂ ਗਿਆ, ਖਾਲਸੇ ਦਾ ਦੀਦਾਰ ਕਰਨਾ, ਬਸ ਖਾਲਸੇ ਸਵਾ ਕਿਸੇ ਦਾ ਦੀਦਾਰ ਨਹੀਂ ਮੰਗਣਾ। ਸਤਿਗੁਰੂ ਅੱਗੇ ਸਵਾਲ ਹੋਇਆ ਸੀ, ਪਾਤਸ਼ਾਹ ਜੇ ਆਪ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਕਰੀਏ? ਕਹਿਣ ਲੱਗੇ ਭਾਈ ਪੰਜ ਸਿੰਘਾਂ ਨੂੰ ਬੁਲਾ ਕੇ ਘਰ, ਉਹਨਾਂ ਦੀ ਸੇਵਾ ਕਰਨਾ, ਮੇਰੇ ਦਰਸ਼ਨ ਹੋਣਗੇ। ਪਾਤਸ਼ਾਹ ਦੇ ਪੰਜ ਸਿੰਘ ਨਾ ਮਿਲਣ, ਸਾਹਿਬ ਕਹਿਣ ਲੱਗੇ ਫਿਰ ਚਾਰ, ਜੇ ਚਾਰ ਨਾ ਮਿਲ ਕਹਿਣ ਲੱਗੇ ਤਿੰਨ, ਜੇ ਤਿੰਨ ਨਾ ਮਿਲ ਤੇ ਦੋ, ਜੇ ਦੋ ਨਾ ਮਿਲ ਤੇ ਇੱਕ। ਪਾਤਸ਼ਾਹ ਕਈ ਵਾਰ ਹੁੰਦਾ ਇੱਕ ਸਿੰਘ ਵੀ ਨਹੀਂ ਮਿਲਦਾ, ਫਿਰ ਕੀ ਕਰਾਂਗੇ? ਸਤਿਗੁਰ ਕਹਿਣ ਲੱਗੇ ਫਿਰ ਇੰਜ ਕਰਨਾ, ਆਪ ਤਿਆਰ ਬਰਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਣਾ, ਫਤਿਹ ਗਜਾਣਾ, ਮੈਨੂੰ ਤੇ ਤੁਹਾਨੂੰ ਇੱਕੋ ਜਿਹਾ ਦੀਦਾਰ ਹੋ ਜਾਣਗੇ। ਇਤਨੀ ਵਡਿਆਈ ਗੁਰੂ ਸਾਹਿਬਾਨ ਨੇ ਦੇ ਦਿੱਤੀ ਕੇਵਲ ਇਸੇ ਲਈ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕੀਏ, ਇਸ ਸ਼ਬਦ ਗੁਰੂ ਦੇ ਲੜ ਸਕੀਏ, ਇਸ ਸ਼ਬਦ ਗੁਰੂ ਨੂੰ ਨਹੀਂ ਭੁਲਾਉਣਾ। ਆਓ ਭਾਈ ਕੋਸ਼ਿਸ਼ ਕਰੀਏ, ਪੂਜਾ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰੀਏ, ਉਹ ਹੈ ਨਾਮ ਦੀ। ਕਰੋ ਰਸਨਾਵਾਂ ਨੂੰ ਪਵਿੱਤਰ, ਸਾਰੇ ਮਿਲ ਕੇ ਆਖੋ ਜੀ।

ਨਾਮ ਤੋਂ ਬਿਨਾਂ ਕਹਿੰਦੇ, ਤੇਰੀ ਯਾਦ ਤੋਂ ਬਿਨਾਂ ਜੀਵਨ ਨਾ ਥੀਏ, ਜੀਵਿਆ ਨਹੀਂ ਜਾਂਦਾ, ਜੀ ਨਹੀਂ ਹੁੰਦਾ, ਮੇਰੇ ਸਤਿਗੁਰੂ ਨਾਮ ਦਿੜੜਾਏ। ਐ ਮੇਰੇ ਗੁਰੂਦੇਵ, ਮੇਰੇ ਸਤਿਗੁਰੂ, ਮੈਨੂੰ ਨਾਮ ਇਤਨਾ ਦ੍ਰਿੜ ਕਰ ਦੇ, ਨਾਮ ਮੇਰੇ ਅੰਦਰ ਇਤਨਾ ਵਸਾ ਦੇ ਕਿ ਨਾਮ ਤੋਂ ਇਲਾਵਾ ਮੇਰੇ ਧਿਆਨ ਚ ਕੁਛ ਹੋਰ ਨਾ ਆਵੇ। ਜੋ ਸੱਜਣ ਕੱਲ ਦੇ ਕੀਰਤਨ ਚ ਨਹੀਂ ਸਨ ਅਤੇ ਜੋ ਸਨ ਵੀ, ਆਓ ਆਪਣੀ ਕੱਲ ਦੀ ਵਿਚਾਰ ਨੂੰ ਬਹੁਤ ਬਰੀਫਲੀ ਅਸੀਂ ਤਾਜ਼ਾ ਕਰ ਲਈਏ। ਨਾਮ ਇੱਕ ਐਸਾ ਇਸ਼ੂ ਹੈ ਜੋ ਕਿ ਸਭ ਹੀ ਚਾਹੁੰਦੇ ਹਨ ਜਪਿਆ ਜਾਏ, ਸਭ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਨ, ਪਰੰਤੂ ਨਾਮ ਦੇ ਪ੍ਰਤੀ ਪੂਰੀ ਜਾਣਕਾਰੀ, ਪੂਰੀ ਸਮਝ ਨਾ ਹੋਣ ਕਾਰਨ ਅਸੀਂ ਕਈ ਦਫਾ ਇਸ ਦਾਤ ਨੂੰ ਪ੍ਰਾਪਤ ਨਹੀਂ ਕਰ ਸਕੇ। ਉਸ ਕਰਕੇ ਇਸ ਵਿਚਾਰ ਨੂੰ ਇਸ ਹਫਤੇ ਦੇ ਵਿੱਚ ਆਪ ਜੀ ਦੀ ਸੇਵਾ ਚ ਗੁਰਬਾਣੀ ਦੇ ਨੁਕਤਾ ਨਿਗਾਹ ਅਨੁਸਾਰ ਰੱਖਣ ਦਾ ਇਹ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਭਰਿਆ ਜੋ ਖਿਆਲ ਬਖਸ਼ਿਆ ਹੈ। ਐਸਾ ਨਾਮ ਨੂੰ ਸਮਝਣਾ ਹੈ, ਨਾਮ ਕੀ ਹੈ। ਜਦੋਂ ਮਹਾਰਾਜ ਜੀ ਨਾਮ ਕਹਿੰਦੇ ਹਨ ਤੇ ਉਹ ਕਿਸ ਵਸਤੂ ਨੂੰ ਨਾਮ ਕਹਿੰਦੇ ਹਨ, ਕਿ ਕਿਸੇ ਅਕਸ਼ਰ ਨੂੰ ਨਾਮ ਕਹਿੰਦੇ ਹਨ ਜਾਂ ਕਿਸੇ ਹੋਰ ਵਸਤੂ ਨੂੰ ਨਾਮ ਕਹਿੰਦੇ ਹਨ, ਨਾਮ ਕਿਵੇਂ ਮਿਲਦਾ ਹੈ, ਨਾਮ ਦੇ ਰਸਤੇ ਚ ਕੀ ਕੀ ਰੁਕਾਵਟਾਂ ਹਨ। ਸੋ ਇਹ ਸਾਰੀਆਂ ਵਿਚਾਰਾਂ ਆਪ ਜੀ ਦੀ ਸੇਵਾ ਚ ਅਰਜ਼ ਕੀਤੀਆਂ ਜਾਣਗੀਆਂ। ਕੱਲ ਅਸੀਂ ਇਹ ਵਿਚਾਰਿਆ ਸੀ ਕਿ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਜੋ ਸੁਪਰੀਮ ਟੈਕਨੀਕ ਹੈ, ਸੁਪਰੀਮ ਮੈਥਡ ਹੈ, ਜਾਂ ਇਹ ਆਖੋ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਅਗਰ ਕੋਈ ਵਸਤੂ ਪ੍ਰਾਪਤ ਕਰਨ ਵਾਲੀ ਹੈ ਤਾਂ ਉਹ ਸਿਰਫ ਨਾਮ ਹੈ। ਅਗਰ ਕੋਈ ਨਾਮ ਦਾ ਗਾਹਕ ਹੈ, ਅਗਰ ਕੋਈ ਨਾਮ ਦਾ ਗਾਹਕ ਹੈ ਤਾਂ ਉਸ ਦਾ ਸਬੰਧ ਗੁਰੂ ਨਾਨਕ ਜੀ ਨਾਲ ਪੈਂਦਾ ਹੈ। ਅਗਰ ਕੋਈ ਨਾਮ ਦਾ ਗਾਹਕ ਨਹੀਂ ਹੈ, ਸੀਕਰ ਨਹੀਂ ਹੈ, ਫਿਰ ਉਸ ਦਾ ਗੁਰੂ ਬਾਬਾ ਜੀ ਦੇ ਨਾਲ ਕੋਈ ਸੰਬੰਧ ਨਹੀਂ। ਔਰ ਮਹਾਰਾਜ ਜੀ ਨੇ ਇਹ ਗੱਲ ਆਖੀ ਹੈ ਕਿ ਨਾਮ ਦੇ ਗਾਹਕ ਜੋ ਹਨ ਉਹ ਬਹੁਤ ਘੱਟ ਹਨ। ਵੱਖਰ ਨਾਮ ਦੇਖਣ ਕੋਈ ਜਾਏ, ਵੱਖਰ ਮੈਨੇ ਹੁੰਦਾ ਹੈ ਬਹੁਤ ਵੱਡਾ ਪਦਾਰਥ ਦਾ ਢੇਰ ਲੱਗਿਆ ਹੋਣਾ, ਕਹਿੰਦੇ ਨਾਮ ਦਾ ਬਹੁਤ ਪਦਾਰਥ ਮੌਜੂਦ ਹੈ, ਇਹ ਵਸਤੂ ਮੌਜੂਦ ਹੈ, ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ। ਪਰ ਕਹਿੰਦੇ ਕੋਈ ਕੋਈ ਕੋਈ ਕੋਈ ਬੰਦਾ ਹੈ ਜੋ ਇਸ ਨਾਮ ਦੇ ਪਦਾਰਥ ਨੂੰ, ਇਸ ਨਾਮ ਦੀ ਵਸਤੂ ਨੂੰ ਕਹਿੰਦੇ ਦੇਖਣ ਜਾਂਦਾ ਹੈ, ਲੱਭਣ ਜਾਂਦਾ ਹੈ, ਵੱਖਰ ਨਾਮ ਦੇਖਣ ਕੋਈ ਜਾਏ। ਬਹੁਤ ਰੇਅਰ ਪਰਸਨ ਹੈ ਜੋ ਇਸ ਦੇ ਵਿੱਚ ਇੰਟਰਸਟਡ ਹੈ। ਨਾ ਕੋ ਚਾਖੇ ਨਾ ਕੋ ਖਾਏ, ਨਾ ਹੀ ਕੋਈ ਇਸ ਦਾ ਸਵਾਦ ਮਾਣਦਾ ਹੈ, ਇਸ ਦਾ ਟੇਸਟ ਮਾਣਦਾ ਹੈ। ਸੋ ਦੁਨੀਆ ਚ ਨਾਮ ਦੇ ਪ੍ਰਤੀ ਮਹਾਰਾਜ ਜੀ ਆਖਦੇ ਹਨ ਲੋਕ ਬਹੁਤ ਘੱਟ ਇੰਟਰਸਟਡ ਹਨ। ਪਰ ਗੁਰੂ ਮਹਾਰਾਜ ਆਖਦੇ ਹਨ ਸਾਡੇ ਘਰ ਦੇ ਵਿੱਚ ਨਾਨਕ ਕੇ ਘਰ ਕੇਵਲ ਨਾਮ। ਇਹ ਅਸੀਂ ਕੱਲ ਪੰਕਤੀਆਂ ਵਿਚਾਰੀਆਂ ਸਨ, ਨਾਨਕ ਕੇ ਘਰ ਕੇਵਲ ਨਾਮ ਬੋਲਿਆ ਕਰੋ, ਸਿਰਫ ਨਾਮ। ਅਲਟੀਮੇਟਲੀ ਜੋ ਸਾਡੇ ਹੱਥ ਚ ਆਏਗਾ ਉਹ ਨਾਮ। ਔਰ ਮਹਾਰਾਜ ਜੀ ਆਖਦੇ ਹਨ ਕਿ ਨਾਵੇ ਜੇਵੜ ਹੋਰ ਦਾਤ ਨਹੀਂ,
ਕਈ ਲੋਕ ਆਖਦੇ ਹਨ ਵਾਹਿਗੁਰੂ ਨੇ ਸਾਨੂੰ ਬਹੁਤ ਦਾਤਾਂ ਦਿੱਤੀਆਂ ਹੋਈਆਂ ਹਨ, ਪਰ ਮਹਾਰਾਜ ਜੀ ਆਖਦੇ ਹਨ ਨਾਮ ਤੋਂ ਵੱਡੀ ਦਾਤ ਕੋਈ ਨਹੀਂ ਹੈ, ਇਹ ਸਭ ਛੋਟੀਆਂ ਮੋਟੀਆਂ ਹਨ, ਇਹ ਦਾਤਾਂ ਨਹੀਂ ਹਨ, ਇਹ ਸਗੋਂ ਰੱਬ ਨੂੰ ਭੁਲਾਉਣ ਵਾਲੀਆਂ ਵਸਤੂਆਂ ਹਨ ਜਿਹਨਾਂ ਨੂੰ ਅਸੀਂ ਦਾਤਾਂ ਹੀ ਸਮਝਦੇ ਰਹਿੰਦੇ ਹਾਂ। ਸੱਚੇ ਪਾਤਸ਼ਾਹ ਆਖਦੇ ਹਨ ਨਾਵੈ ਜੇਵੜ ਹੋਰ ਦਾਤ ਨਹੀਂ, ਨਾਮ ਤੋਂ ਵੱਡੀ ਹੋਰ ਕੋਈ ਦਾਤ ਨਹੀਂ। ਫਿਰ ਦਾਤ ਮੰਗਣੀ ਹੋਵੇ ਤੇ ਵੱਡੀ ਹੀ ਮੰਗਣੀ ਚਾਹੀਦੀ ਹੈ, ਛੋਟੀਆਂ ਕਿਉਂ ਮੰਗਣੀਆਂ ਹੋਈਆਂ? ਤਾਂ ਹੀ ਮਹਾਰਾਜ ਨੇ ਆਖਿਆ ਹੈ ਦੇਹ ਨਾਮ ਸੰਤੋਖੀ ਹੈ ਉਤਰੇ ਮਨ ਕੀ ਭੁੱਖ, ਕਿ ਮੈਨੂੰ ਨਾਮ ਹੀ ਬਖਸ਼ੋ ਜਿਸ ਦੇ ਨਾਲ ਮੇਰੀਆਂ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਣ, ਨਾਮ ਬਖਸ਼ੋ। ਤੋ ਨਾਨਕ ਕੇ ਘਰ ਕੇਵਲ ਨਾਮ। ਮਹਾਰਾਜ ਜੀ ਨੇ ਆਖਿਆ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ, ਨਾਨਕ ਦੇ ਘਰ ਦੇ ਵਿੱਚ ਪੂਜਾ ਵੀ ਨਾਮ ਹੈ, ਪੂਜਾ ਕੀਚੇ ਨਾਮ ਪਿਆਈਏ, ਤੀਰਥ ਵੀ ਨਾਮ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਦਵਾਈ ਤਮਾਮ ਕਿਸਮ ਦੇ ਸਰੀਰਕ ਮਾਨਸਿਕ ਰੋਗਾਂ ਦਾ ਇਲਾਜ ਕਰਨ ਦੇ ਵਾਸਤੇ ਵੀ ਦਵਾਈ ਜਿਹੜੀ ਨਾਮ ਹੀ ਹੈ, ਸੰਸਾਰ ਰੋਗੀ ਨਾਮ ਦਾਰੂ, ਨਾਮ ਹੀ ਦਾਰੂ ਹੈ। ਸਾਡੀ ਜ਼ਿੰਦਗੀ ਦੇ ਜਿਤਨੇ ਦੁੱਖ ਹਨ, ਪੇਨ, ਸਫਰਿੰਗਸ, ਮਿਜ਼ਰੀਜ਼ ਹਨ, ਉਹ ਜ਼ਹਿਰ ਹੈ, ਉਹ ਜ਼ਹਿਰ ਨੂੰ ਮਾਰਨ ਵਾਲਾ ਮਸਾਲਾ ਵੀ ਨਾਮ ਹੀ ਹੈ, ਦੁੱਖ ਮੌਰਾ ਮਾਰਨ ਹਰ ਨਾਮ। ਮਹਾਰਾਜ ਜੀ ਆਖਦੇ ਹਨ ਸਾਡੇ ਘਰ ਦੇ ਵਿੱਚ ਗੁਰੂ ਦੀ ਸੇਵਾ ਵੀ ਨਾਮ ਹੀ ਹੈ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ, ਗੁਰੂ ਦੀ ਸੇਵਾ ਵੀ ਹਮਾਰੇ ਗ੍ਰਹਿ ਸਾਡੇ ਪਾਸ ਨਾਮ ਹੀ ਹੈ। ਅਤੇ ਅਗਰ ਸਾਡੀ ਜ਼ਿੰਦਗੀ ਚ ਨਾਮ ਨਹੀਂ ਹੈ ਤਾਂ ਮਹਾਰਾਜ ਜੀ ਕਹਿੰਦੇ ਹਨ ਐਸੇ ਜੀਵਨ ਦਾ ਜੀਣ ਦਾ ਕੋਈ ਅਰਥ ਨਹੀਂ ਹੈ, ਬੇਸ਼ੱਕ ਉਹ ਮਰੇ ਹੀ ਜਾਏ, ਉਸ ਦਾ ਕੋਈ ਅਫਸੋਸ ਨਹੀਂ ਹੈ, ਮਰਨਾ ਚਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਜੀਵਨ ਕਹਿੰਦੇ ਕਿਸ ਕੰਮ ਹੈ, ਕਿਸ ਕੰਮ ਹੈ, ਕਹਿੰਦੇ ਜਲ ਜਾਓ ਜੀਵਨ ਨਾਮ ਬਿਨਾਂ। ਇਹਨਾਂ ਪੰਕਤੀਆਂ ਨੂੰ ਥੋੜਾ ਜਿਹਾ ਆਪਣੇ ਦਿਲ ਨੂੰ ਲੱਗਣ ਦਿਓ, ਕਿਉਂਕਿ ਅਸੀਂ ਸੁਣਨ ਦੇ ਆਦੀ ਹਾਂ, ਸੁਣ ਸੁਣਾ ਤੱਕ ਹੀ ਗੱਲ ਨਾ ਰਹਿ ਜਾਏ, ਥੋੜੀ ਜੀ ਸੋਚ ਵਿਚਾਰ ਜਾਗਰੂਕਤਾ ਦੇ ਨਾਲ ਸੁਣੋ ਤਾਂ ਕਿ ਇਹ ਸਾਡੇ ਅੰਦਰ ਥੋੜੀ ਜਿਹੀ ਚੋਟ ਵੀ ਮਾਰਨ, ਕਿਉਂਕਿ ਅਸੀਂ ਹੋ ਪੱਥਰ ਵਰਗੇ ਗਏ ਹਾਂ, ਚੋਟ ਲੱਗਦੀ ਨਹੀਂ ਹੈ, ਇਸ ਕਰਕੇ ਅਸੀਂ ਸੁਣ ਕੇ ਫਿਰ ਉਸੇ ਤਰ੍ਹਾਂ ਦੇ ਰਹਿ ਜਾਂਦੇ ਹਾਂ। ਮਹਾਰਾਜ ਜੀ ਨੇ ਬਾਣੀ ਚ ਆਖਿਆ ਐਸਾ ਨਾ ਹੋਵੇ ਕਿ ਆਪ ਕਿਤੇ ਗੁੱਸਾ ਕਰ ਲੋ ਵੀ ਭਾਈ ਸਾਹਿਬ ਨੇ ਕਹਿਤਾ ਅਸੀਂ ਪੱਥਰ ਵਰਗੇ ਹੋ ਗਏ ਹਾਂ, ਇਹ ਮੇਰਾ ਆਪਣਾ ਖਿਆਲ ਨਹੀਂ ਹੈ, ਇਹ ਮਹਾਰਾਜ ਜੀ ਦੀ ਡਾਇਗਨੋਸ ਹੈ, ਮਹਾਰਾਜ ਜੀ ਨੇ ਸਾਡੇ ਅੰਦਰ ਦੇਖੇ ਹਨ, ਉਹ ਜਾਣਦੇ ਹਨ ਸਾਡੇ ਅੰਦਰ ਕਿਸ ਤਰ੍ਹਾਂ ਦੇ ਹਨ। ਕਹਿੰਦੇ ਹਨ ਮਨ ਕਠੋਰ ਸ਼ਬਦ ਭੇਦ ਤੂੰ, ਕਹਿੰਦੇ ਮਨ ਕਠੋਰ ਹੋਏ ਪਏ ਹਨ ਸਾਡੇ, ਇਸ ਨੂੰ ਸ਼ਬਦ ਦੇ ਹਥੌੜੇ ਦੇ ਦੁਆਰਾ ਹੀ ਤੋੜਿਆ ਜਾ ਸਕਦਾ ਹੈ, ਪਰ ਮਨ ਕਈ ਦਫਾ ਇਤਨੇ ਕਠੋਰ ਹੋ ਚੁੱਕੇ ਹਨ ਕਿ ਇਹਨਾਂ ਤੇ ਕਿਸੇ ਗੱਲ ਦਾ ਅਸਰ ਹੀ ਨਹੀਂ ਹੁੰਦਾ, ਕਿ ਸਾਡੇ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਹਨ ਜਿਨੀ ਨਾਮ ਵਿਸਾਰਿਆ ਸਿਹੋਤ ਦੇਖੇ ਖੇ, ਕਿ ਅਸੀਂ ਇਤਨੇ ਇਮਿਊਨ ਹੋ ਚੁੱਕੇ ਹਾਂ ਮਹਾਰਾਜ ਜੀ ਦੀ ਬਾਣੀ ਦੇ ਇਹਨਾਂ ਸ਼ਬਦਾਂ ਦੇ ਤੀਰਾਂ ਤੋਂ, ਕਿ ਗੁਰੂ ਬਾਬਾ ਜੀ ਆਖਦੇ ਹਨ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਕਹਿੰਦੇ ਉਹ ਲੋਕ ਜ਼ਮੀਨ ਉੱਤੇ ਧਰਤੀ ਉੱਤੇ ਬੋਝ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ। ਸੋ ਹਰੇਕ ਬੰਦਾ ਅੱਜ ਤੋਂ ਬਾਅਦ ਜਿਸਲੇ ਤੁਰਿਆ ਫਿਰੇਗਾ ਉਹ ਸੋਚੇ ਕਿ ਮੈਂ ਧਰਤੀ ਉੱਤੇ ਬੋਝ ਹਾਂ ਜਾਂ ਕੀ ਹਾਂ, ਜੇ ਨਾਮ ਭੁਲਾਇਆ ਹੋਇਆ ਹੈ ਤੇ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਾਂ, ਧਰਤੀ ਦੇ ਵਿੱਚ ਵੀ ਕਾਨਸ਼ੀਅਸਨੈਸ ਹੈ, ਇਹ ਵੀ ਅਲਾਈਵ ਹੈ, ਇਹ ਵੀ ਜ਼ਿੰਦਾ ਹੈ, ਔਰ ਅਗਰ ਅਸੀਂ ਨਾਮ ਤੋਂ ਸੱਖਣੇ ਹਾਂ ਤੇ ਅਸੀਂ ਇਸ ਧਰਤੀ ਨੂੰ ਵੀ ਪਲਿਊਟ ਕਰਦੇ ਹਾਂ, ਇਸ ਧਰਤੀ ਨੂੰ ਵੀ ਡੈਮੇਜ ਕਰਦੇ ਹਾਂ ਤੇ ਇਸ ਉੱਤੇ ਬੋਝ ਪਾਉਂਦੇ ਹਾਂ, ਤੇ ਜੇ ਇਸ ਉੱਤੇ ਬੋਝ ਪਾਉਂਦੇ ਹਾਂ ਤੇ ਕਿਸੇ ਦਿਨ ਸਾਡੇ ਤੇ ਵੀ ਬੋਝ ਪਏਗਾ, ਕਰਮ ਦਾ ਫਲ ਜ਼ਰੂਰ ਹੁੰਦਾ। ਬਾਬਾ ਜੀ ਨੇ ਇਹ ਆਖਿਆ ਹੈ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਉਹ ਧਰਤੀ ਉੱਤੇ ਬੋਝ ਹਨ। ਔਰ ਇੱਕ ਅਖੀਰਲਾ ਪ੍ਰਮਾਣ ਕਹਿ ਕੇ ਫਿਰ ਮੈਂ ਅੱਜ ਦੇ ਕੀਰਤਨ ਦੇ
ਵੱਲ ਨੂੰ ਵਧਾਂਗਾ। ਗੁਰੂ ਮਹਾਰਾਜ ਜੀ ਨੇ ਆਖਿਆ ਹੈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਜਿਨ ਕੀਤੇ ਤਿਸੇ ਨਾ ਜਾਣੀ, ਬਿਨ ਨਾਵੈ ਸਭ ਚੋਰ। ਕਹਿੰਦੇ ਸਾਰੇ ਹੀ ਚੋਰ ਹਨ, ਨਾਮ ਤੋਂ ਬਿਨਾਂ ਹਰੇਕ ਇਨਸਾਨ ਚੋਰ ਹੈ। ਹੁਣ ਇਸ ਨੂੰ ਜਾਂ ਤੇ ਅਸੀਂ ਇਤਨਾ ਲਾਈਟਲੀ ਲਵਾਂਗੇ ਕਿ ਸੁਣ ਕੇ ਚਲੇ ਜਾਵਾਂਗੇ, ਪਰ ਅਸੀਂ ਮਹਿਸੂਸ ਨਹੀਂ ਕਰਾਂਗੇ ਕਿ ਗਿਲਟੀ ਫੀਲ ਨਹੀਂ ਕਰਾਂਗੇ ਕਿ ਅਸੀਂ ਚੋਰ ਹਾਂ ਜਾਂ ਮੈਂ ਚੋਰ ਹਾਂ। ਪਰ ਜੇ ਮਹਿਸੂਸ ਕਰਾਂਗੇ ਕਿ ਮਹਾਰਾਜ ਜੀ ਤੇ ਝੂਠ ਨਹੀਂ ਆਖ ਸਕਦੇ, ਗਲਤ ਨਹੀਂ ਆਖ ਸਕਦੇ, ਅਤਕਥਨੀ ਨਹੀਂ ਕਰ ਸਕਦੇ, ਗੁਰੂ ਬਾਬਾ ਜੀ ਦੀ ਗੱਲ ਕਹੀ ਹੋਈ ਦੇ ਵਿੱਚ ਸੱਚ ਹੈ, ਇਸ ਦਾ ਅਰਥ ਅਗਰ ਮੇਰੇ ਪਾਸ ਨਾਮ ਨਹੀਂ ਹੈ ਤਾਂ ਫਿਰ ਮੈਂ ਚੋਰ ਹਾਂ। ਅਗਰ ਇਹ ਤੀਰ ਲੱਗ ਜਾਏਗਾ ਤਾਂ ਫਿਰ ਉਹ ਬੇਚੈਨ ਕਰੇਗਾ, ਉਹ ਦਰਦ ਦੇਵੇਗਾ ਕਿ ਮੈਂ ਗੁਰੂ ਮਹਾਰਾਜ ਜੀ ਦੇ ਪਾਸ ਗਿਆ, ਗੁਰੂ ਮਹਾਰਾਜ ਜੀ ਨੇ ਮੇਰੇ ਜੀਵਨ ਨੂੰ ਦੇਖ ਕੇ ਇਹ ਨਤੀਜਾ ਨਿਕਾਲਿਆ ਹੈ ਕਿ ਤੂੰ ਚੋਰ ਹੈ। ਤਾਂ ਕਿਤਨੀ ਵੱਡੀ ਤੌਹੀਨ, ਕਿਤਨੀ ਵੱਡੀ ਚੋਟ। ਪਰ ਰੀਅਲਿਸਟਿਕਲੀ ਅਸੀਂ ਆਪਣੇ ਆਪ ਨੂੰ ਚੋਰ ਸਮਝਾਂਗੇ ਨਹੀਂ, ਜਿਸ ਤਰ੍ਹਾਂ ਕਿ ਇਹ ਸ਼ਬਦ ਸਿਰਫ ਕਹਿਣ ਸੁਣਨ ਦੇ ਵਾਸਤੇ ਹੀ ਹਨ। ਪਰ ਜਿਹੜੇ ਗੁਰੂ ਬਾਬੇ ਦੇ ਵਚਨਾਂ ਉੱਤੇ ਇਤਨਾ ਭਰੋਸਾ, ਪਿਆਰ, ਯਕੀਨ ਰੱਖਦੇ ਹਨ, ਉਹ ਇਸ ਗੱਲ ਦੇ ਨਾਲ ਚੋਟ ਖਾ ਜਾਂਦੇ ਹਨ। ਮਹਾਰਾਜ ਜੀ ਨੇ ਆਖਿਆ, ਬਿਨ ਨਾਵੈ ਸਭ, ਆਪ ਜੀ ਆਖੋ ਕੀ ਕਹਿੰਦੇ ਹਨ ਮਹਾਰਾਜ ਜੀ, ਬਿਨ ਨਾਵੈ ਸਭ ਚੋਰ। ਵੀ ਮਸਟ ਰਿਪੀਟ ਦਿਸ ਲਾਈਨ ਫਿਊ ਟਾਈਮਸ ਤਾਂ ਕਿ ਸਾਡੇ ਉੱਤੇ ਅਸਰ ਕਰ ਸਕੇ, ਇੱਕ ਅੱਧੀ ਵਾਰੀ ਕਈ ਨਾਲੇ ਅਸਰ ਨਹੀਂ ਕਰਨਾ। ਐਂਡ ਆਮ ਗੋਇੰਗ ਟੂ ਕੰਟੀਨਿਊ ਰਿਪੀਟਿੰਗ ਦਿਸ ਲਾਈਨ ਐਵਰੀ ਡੇ। ਬਿਨ ਨਾਵੈ ਸਭ ਚੋਰ, ਸਭ ਚੋਰ ਸਭਨਾਂ ਦੇ ਵਿੱਚ ਅਸੀਂ ਵੀ ਆਨੇ ਹਾਂ, ਜਾਂ ਕੋ ਜਿਹੜੇ ਬਾਹਰ ਸੜਕਾਂ ਤੇ ਫਿਰਦੇ ਹਨ ਉਹ ਚੋਰ ਹਨ। ਵੀ ਆਰ ਆਲਸੋ ਇਨਕਲੂਡਿਡ। ਬਿਨ ਨਾਵੈ ਸਭ ਚੋਰ, ਬੜੀ ਭਾਰੀ ਸਮੱਸਿਆ ਖੜੀ ਹੋ ਗਈ। ਇੱਥੋਂ ਤੱਕ ਅਸੀਂ ਕੱਲ ਵਿਚਾਰਿਆ ਹੈ, ਸਮਝ ਲਿਆ ਹੈ ਕਿ ਨਾਨਕ ਕੇ ਘਰ ਕੇਵਲ ਨਾਮ, ਅਗਰ ਨਾਮ ਨਹੀਂ ਹੈ ਤਾਂ ਅਸੀਂ ਚੋਰ ਹਾਂ। ਜੀਵਨ ਚ ਸਾਡੇ ਅਸੀਂ ਸਿਰਫ ਵਾਹਿਗੁਰੂ ਦੀਆਂ ਵਸਤੂਆਂ ਨੂੰ ਚੁਰਾਈ ਜਾਂਦੇ ਹਾਂ, ਇਕੱਠੀਆਂ ਕਰੀ ਜਾਂਦੇ ਹਾਂ, ਜੋ ਸਾਡਾ ਆਪਣਾ ਨਹੀਂ ਹੈ ਉਸਨੂੰ ਅਸੀਂ ਆਪਣਾ ਕਹੀ ਜਾਂਦੇ। ਤਨ ਸਾਡਾ ਆਪਣਾ ਨਹੀਂ, ਵਾਹਿਗੁਰੂ ਦਾ, ਪ੍ਰਾਣੀ ਜਾਣੇ ਤਨ ਮੇਰਾ, ਉਹ ਆਪਣਾ ਬਣਾਈ ਬੈਠਾ ਹੈ, ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਈ ਬੈਠਾ ਹੈ। ਤੋ ਕਿਸੇ ਦੀ ਵਸਤੂ ਹੋਵੇ, ਬਣਾ ਲਈ ਜਾਏ ਆਪਣੀ, ਉਹ ਚੋਰੀ ਨਹੀਂ ਹੁੰਦੀ ਤਾਂ ਹੋਰ ਕੀ ਹੁੰਦਾ। ਕਿਸੇ ਦੀ ਚੀਜ਼ ਨੂੰ ਸੰਭਾਲ ਕੇ ਬਹਿ ਜਾਓ, ਕਬਜ਼ਾ ਕਰਕੇ ਬਹਿ ਜਾਓ, ਤਾਂ ਫਿਰ ਆਖੋ ਇਹ ਮੇਰੀ ਹੈ, ਤਾਂ ਉਹ ਚੋਰੀ ਹੋ ਗਈ। ਬਿਨ ਨਾਵੈ ਸਭ ਚੋਰ, ਇੱਥੋਂ ਤੱਕ ਅਸੀਂ ਸੁਣਿਆ। ਅੱਜ ਦੇ ਕੀਰਤਨ ਦੇ ਵਿੱਚ ਜੋ ਦੂਸਰਾ ਸਟੈਪ ਹੈ ਨਾਮ ਨੂੰ ਸਮਝਣ ਦੇ ਵਾਸਤੇ, ਕਿਉਂਕਿ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਨਾਮ ਨਾਮ ਨਾਮ ਬਹੁਤ ਦਫਾ ਆਉਂਦਾ। ਪਰ ਸਾਧ ਸਿੰਘ ਜੀ, ਸੋਚਣ ਵਾਲੀ ਗੱਲ ਇਹ ਹੈ ਕਿ ਕਿਸ ਦਾ ਨਾਮ। ਹੁਣ ਇਹ ਪਹਿਲੂ ਆਰੰਭ ਹੁੰਦਾ ਹੈ। ਇਤਨਾ ਮਹਾਰਾਜ ਜੀ ਨਾਮ ਦਾ ਜ਼ਿਕਰ ਕਰਦੇ ਹਨ, ਸੋਚਣਾ ਪੈਂਦਾ ਹੈ ਕਿਸ ਦਾ ਨਾਮ, ਕਿਉਂਕਿ ਨਾਮ ਦੇ ਪਿੱਛੇ ਜਾਂ ਤੇ ਕੋਈ ਨਾ ਕੋਈ ਪਰਸਨ ਹੁੰਦਾ ਹੈ, ਨਾਮ ਦੇ ਪਿੱਛੇ ਜਾਂ ਕੋਈ ਪਲੇਸ ਹੁੰਦੀ ਹੈ, ਜਾਂ ਨਾਮ ਦੇ ਪਿੱਛੇ ਕੋਈ ਹੋਰ ਵਸਤੂ ਹੁੰਦੀ ਹੈ, ਕੋਈ ਨਾ ਕੋਈ ਸਬਸਟੈਂਸ ਤੇ ਹੁੰਦਾ ਹੈ ਨਾ, ਜਿਸ ਨੂੰ ਅਸੀਂ ਕੋਈ ਨਾ ਕੋਈ ਨਾਮ ਦਿੰਦੇ ਹਾਂ, ਜਿਸ ਦਾ ਨਾਮ, ਨਾਮ ਵਾਲਾ, ਉਸਨੂੰ ਅਸੀਂ ਨਾਮੀ ਆਖ ਸਕਦੇ ਹਾਂ। ਨਾਮੀ ਜਿਸ ਦਾ ਕਿ ਨਾਮ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਿਰਫ ਨਾਮ ਦੀ ਹੀ ਗੱਲ ਨਹੀਂ ਕਰਦੇ, ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਜੋ ਨਾਮੀ ਹੈ, ਉਸ ਦਾ ਵੀ ਜ਼ਿਕਰ ਕਰਦੇ ਹਨ। ਕਿਉਂਕਿ ਜੇ ਸਾਨੂੰ ਇਕੱਲਾ ਹੀ ਨਾਮ ਮਿਲ ਜਾਏ ਪਰ ਜਿਸ ਦਾ ਇਹ ਨਾਮ ਹੈ ਉਹ ਨਾ ਮਿਲੇ, ਤਾਂ ਫਿਰ ਤੇ ਕੁਛ ਵੀ ਨਾ ਮਿਲਿਆ।
ਫਾਰ ਐਗਜ਼ਾਮਪਲ ਸਾਨੂੰ ਭੁੱਖ ਲੱਗੀ ਹੋਈ ਹੈ, ਸਾਨੂੰ ਖਾਣ ਨੂੰ ਰੋਟੀ ਚਾਹੀਦੀ ਹੈ। ਰੋਟੀ ਤੇ ਸਿਰਫ ਇੱਕ ਨਾਮ ਹੈ, ਰੋਟੀ ਤੇ ਸਿਰਫ ਇੱਕ ਨਾਮ ਹੈ। ਨਿਰਾ ਲਫ਼ਜ਼ ਰੋਟੀ ਦੇ ਨਾਲ ਅਸੀਂ ਰੱਜ ਸਕਦੇ ਹਾਂ ਜਦ ਤੱਕ ਜਿਸ ਚੀਜ਼ ਦਾ ਨਾਮ ਰੋਟੀ ਹੈ ਉਹ ਨਾ ਮਿਲੇ। ਸੋ ਜਿਸ ਚੀਜ਼ ਦਾ ਨਾਮ ਰੋਟੀ ਹੈ, ਪ੍ਰਸ਼ਾਦਾ ਹੈ, ਜੇ ਉਹ ਨਾ ਮਿਲੇ ਤੇ ਸਾਨੂੰ ਰੱਜ ਨਹੀਂ ਆ ਸਕਦਾ, ਤ੍ਰਿਪਤੀ ਨਹੀਂ ਆ ਸਕਦੀ। ਤੋ ਗੁਰੂ ਮਹਾਰਾਜ ਜੀ ਇਹ ਬਹੁਤ ਗਹਿਰਾਈ ਦੇ ਨਾਲ ਵਿਚਾਰਨ ਵਾਲਾ ਨੁਕਤਾ ਹੈ ਕਿ ਜਿੱਥੇ ਨਾਮ ਦਾ ਜ਼ਿਕਰ ਕਰਦੇ ਹਨ ਉੱਥੇ ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਉਸ ਦਾ ਵੀ ਜ਼ਿਕਰ ਕਰਦੇ ਹਨ। ਹੁਣ ਬਾਣੀ ਦੇ ਵਿੱਚ ਸ਼ਬਦ ਦੇਖੋ ਆਉਂਦੇ ਹਨ, ਤੂੰ, ਤੇਰਾ, ਤੇਰੇ, ਤੇਰੀਆਂ, ਤੁਮ। ਇਹ ਜੋ ਲਫ਼ਜ਼ ਹਨ ਇਹ ਤੇ ਕਿਸੇ ਹਸਤੀ ਨੂੰ ਹੀ ਐਡਰੈਸ ਕੀਤੇ ਜਾ ਸਕਦੇ ਹਨ, ਯਾਨੀ ਕਿਸੇ ਕੋਈ ਪ੍ਰੈਜੈਂਟ ਹੈ ਜਿਸ ਨੂੰ ਅਸੀਂ ਤੂੰ ਕਹਿੰਦੇ ਹਾਂ। ਤਾਂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਥਾਂ ਥਾਂ ਥਾਂ ਥਾਂ ਤੇ ਉਸ ਹਸਤੀ ਨੂੰ ਆਖਿਆ ਹੈ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਇਸ ਦਾ ਭਾਵ ਕੋਈ ਬੀਂਗ ਹੈ, ਕੋਈ ਹੋਂਦ ਹੈ, ਕੋਈ ਐਗਜ਼ਿਸਟੈਂਸ ਹੈ ਜਿਸ ਨੂੰ ਮਹਾਰਾਜ ਜੀ ਤੂੰ ਕਹਿ ਕੇ ਐਡਰੈਸ ਕਰ ਰਹੇ ਹਨ। ਨਥਿੰਗਨੈਸ ਨੂੰ ਤਾਂ ਤੂੰ ਨਹੀਂ ਨਾ ਕਿਹਾ ਜਾ ਸਕਦਾ। ਤੋ ਗੁਰੂ ਮਹਾਰਾਜ ਜੀ ਦੇ ਪਾਸ ਮੇਰੇ ਕਹਿਣ ਦਾ ਮਤਲਬ ਇਹ ਹੈ, ਨਾਮ ਹੈ ਪਰ ਜਿਸ ਦਾ ਨਾਮ ਹੈ ਉਸ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਹੈ। ਜਿਸ ਦਾ ਨਾਮ ਹੈ ਉਸ ਦੇ ਨਾਲ ਸੰਬੰਧ ਹੈ। ਇਸੇ ਕਰਕੇ ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਐਡਰੈਸ ਕਰਦੇ ਹਨ ਉਸ ਨੂੰ, ਕਹਿੰਦੇ ਹਨ, ਨਾਮ ਤੇਰੋ ਆਰਤੀ ਮਜਨ ਮੁਰਾਰੇ। ਕਹਿੰਦੇ ਹਨ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ। ਉਸ ਪਿਆਰੀ ਹਸਤੀ ਨੂੰ, ਉਸ ਨਾਮ ਵਾਲੇ ਨੂੰ ਕਹਿੰਦੇ ਹਨ ਕਿ ਤੇਰਾ ਨਾਮ ਬਹੁਤ ਖੂਬ ਹੈ, ਬਹੁਤ ਖੂਬ ਹੈ, ਬਹੁਤ ਖੂਬ ਹੈ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਤੇਰਾ ਨਾਮ ਬਹੁਤ ਖੂਬ ਹੈ। ਹੁਣ ਕੋਈ ਵਸਤੂ, ਕੋਈ ਵਿਅਕਤੀ, ਕੋਈ ਸਾਹਮਣੇ ਨਾ ਹੋਵੇ ਤੇ ਇਨਸਾਨ ਆਕਾਸ਼ ਵੱਲ ਨੂੰ ਦੇਖ ਕੇ ਜਾਂ ਹਵਾ ਵੱਲ ਨੂੰ ਦੇਖ ਕੇ ਥੋੜੋ ਆਖੀ ਜਾਏਗਾ ਕਿ ਤੇਰਾ ਨਾਮ ਬਹੁਤ ਖੂਬ ਹੈ। ਕਿਸੇ ਦੇ ਨਾਲ ਕੋਈ ਕੰਟੈਕਟ ਹੋਏਗਾ, ਕਿਸੇ ਦੇ ਨਾਲ ਕੋਈ ਰਿਲੇਸ਼ਨ ਹੋਏਗਾ, ਕੋਈ ਸਾਹਮਣੇ ਪ੍ਰੈਜੈਂਟ ਹੋਏਗਾ, ਉਸੇ ਨੂੰ ਹੀ ਆਖਿਆ ਜਾ ਸਕਦਾ ਹੈ ਕਿ ਤੇਰਾ ਨਾਮ ਬਹੁਤ ਖੂਬ ਹੈ। ਸੋ ਇਸ ਤੋਂ ਭਾਵ ਇਹ ਨਿਕਲਿਆ, ਮਹਾਰਾਜ ਜੀ ਦੇ ਪਾਸ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਵੀ ਮਹਾਰਾਜ ਜੀ ਦੇ ਪਾਸ ਹੈ। ਔਰ ਜਦੋਂ ਨਾਮ ਵਾਲਾ ਮਹਾਰਾਜ ਜੀ ਦੇ ਪਾਸ ਹੈ ਤਾਂ ਮਹਾਰਾਜ ਜੀ ਦਾ ਉਸ ਦੇ ਨਾਮ ਦੇ ਨਾਲ ਵੀ ਪਿਆਰ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਅਨੇਕਾਂ ਥਾਂ ਉੱਤੇ ਆਖਦੇ ਹਨ, ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ। ਕਹਿੰਦੇ ਵਾਹਿਗੁਰੂ, ਤੇਰਾ ਨਾਮ ਜਿਹੜਾ ਹੈ ਉਹ ਰਤਨ ਹੈ। ਕਹਿੰਦੇ ਹਨ, ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਮ ਜੋ ਹੈ ਉਹ ਮੇਰਾ ਆਧਾਰ ਹੈ। ਸੋ ਪੁਆਇੰਟ ਸਮਝਣ ਵਾਲਾ ਇਹ ਹੈ ਕਿ ਨਾਮ ਦੇ ਪਿੱਛੇ ਕੋਈ ਨਾਮ ਵਾਲਾ ਵੀ ਹੈ, ਨਾਮ ਦੇ ਪਿੱਛੇ ਕੋਈ ਨਾਮੀ ਵੀ ਹੈ, ਨਾਮ ਦੇ ਪਿੱਛੇ ਕੋਈ ਅਜਿਹੀ ਸ਼ਖਸੀਅਤ ਵੀ ਹੈ ਜਿਸ ਦੇ ਨਾਮ ਦੀ ਇਤਨੀ ਵੱਡੀ ਤਾਰੀਫ ਹੈ। ਉਸ ਸ਼ਖਸੀਅਤ ਦੇ ਨਾਲ ਮਹਾਰਾਜ ਜੀ ਦਾ ਪਿਆਰ ਹੈ, ਉਸ ਸ਼ਖਸੀਅਤ ਦੇ ਨਾਲ ਮਹਾਰਾਜ ਜੀ ਦਾ ਕਿਤਨਾ ਪਿਆਰ ਹੈ, ਆਓ ਉਸ ਨੂੰ ਸੁਣੋ। ਕਹਿੰਦੇ ਹਨ,

ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਕੋਈ ਕਮੀ ਰਹਿ ਗਈ? ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ। ਤੂੰ ਮੇਰੋ ਪਿਆਰੋ, ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ, ਕੋਈ ਸ਼ਖਸੀਅਤ, ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ

0: ਕਹਿੰਦੇ ਜਿਹਨਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਜਾਗੇ ਹੋਏ ਹਨ, ਬਾਕੀ ਸਭ ਸੁੱਤੇ ਪਏ।
1: ਸੇ ਜਨ ਜਾਗੇ ਜਿਨ ਨਾਮ ਪਿਆ,
0: ਇੱਕ ਹੋਰ ਪੰਕਤੀ,
1: ਦਾਵਣ ਗਾਵੇ ਜਿਨ ਨਾਮ ਪਿਆ।
0: ਕਹਿੰਦੇ ਗਾਉਂਦੇ ਵੀ ਉਹੀ ਹਨ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ। ਇੱਕ ਹੋਰ ਪੰਕਤੀ ਕਹਿੰਦੇ ਹਨ,
1: ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ।
0: ਬਾਰ ਬਾਰ ਨਾਮ ਪਿਆਰ ਆ ਰਿਹਾ।

सो आप जी ने बार बार पंक्तियां जो सुनी है इन्हों पंक्तियों बहुत ध्यान दे नाल समझिया विचारिया गया है। इन्हों पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचने की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध होवे और उसनों सी जानदे भी जरूर होवांगे। जिस नाल प्यार होवेगा उसनों जानदे भी तो होवांगे, उस नाल बहुत डीप बहुत गहरा संबंध होएगा। सो इतनी लाइना दे विच शब्दों दे विच बार बार नाम प्यार नाम प्यार नाम प्यार सुनाने का मेरा एक मकसद है कि ये पॉइंट आप जी के सामने रखा जाए कि नाम किहदा प्यारा लग्या करदा है। नाम सानू उसे दा प्यारा लगता है जो साडा प्यारा हुंदा है, जिस नाल सानू बहुत प्यार होवे, बहुत जिस नाल प्यार होवे उसका नाम प्यारा लगता है। सो फार सानू अपना ही नाम प्यारा लगता है क्योंकि साडा अपने आप तो अलावा होर किसी नाल प्यार है ही नहीं, असीं अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वो यूजलैस है, वो सिर्फ अपना ही नाम देखना चाहता है कि कित्थे लिखिया है, क्योंकि उसनों अपना ही नाम प्यारा लगता है। वो बार बार उसनों ही पढ़ेगा और अखीर च उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता उसनों परमात्मा का नाम किवें प्यारा लग सकता है? परमात्मा का नाम उसनों किवें प्यारा लग सकता है जिसनों ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूपरेखा भी नहीं है, उसकी तो कोई शक्ल भी नहीं है, वो तो रूपरेख रंग तो बिल्कुल न्यारा है, वो तो एब्स्ट्रैक्ट है, वो तो निराकार है। असी आकार वालियां चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उन्हां नाल प्यार पूरी तरह नहीं पैंदा, तो जो फॉर्मलैस है उस दे नाल सीधा प्यार पाना साडी कैपेसिटी च है। आओ फिर उसे नुक्ते उत्ते, नाम प्यारा उसे दा ही लगता है जिस दे नाल प्यार होवे, जिस दे नाल प्यार ना होवे उसका नाम भी प्यारा नहीं लगता, और जिस दे नाल वाकफी भी ना होवे उसका नाम प्यारा किवें लग सकता है, किवें प्यारा लग सकता है? क्योंकि वाकफी भी नहीं है प्यार दी, तो बहुत दूर दी गल। आईयो वजह है कि आम तौर पर जिसले असी सवेरे सपोजडली बैठते हाँ कि नाम जपन बैठे हाँ तो साडा ध्यान ही नहीं लगता, साडा मन ही नहीं लगता, और जिस दे नाल साडा मन ही ना लगे, कोई इंसान दो इंसान ले लो अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपन की कोशिश करते हाँ बिना ही प्यार तो, बिना ही प्यार वो किवें पॉसिबल हो सकता है, किवें पॉसिबल हो सकता है? और जिसले असी नाम जपन बैठते हाँ उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤੋਂ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗਦਾ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਊਂਡ ਹੀ ਨਹੀਂ ਹੈ, ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗ। ਤਾਂ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ। ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ, ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ, ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ ਹੈ। ਉਸ ਦਾ ਕੋਈ ਨਾਮ ਲੈ ਦੇਵੇ, ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ। ਉਸ ਦਾ ਕਿਤੇ ਨਾਮ ਪੜ੍ਹ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ, ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ, ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ। ਤੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

ਬਿਮਾਰ ਹੋਵੇ ਤੇ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਾਡਾ ਉਸਦਾ ਨਾਮ ਜਪਣ ਚ ਮਨ ਨਾ ਲੱਗੇ? ਇਹ ਕਿਵੇਂ ਹੋ ਸਕਦਾ? ਜੇ ਪਿਆਰ ਹੋਵੇ ਤੇ ਉਹਦੇ ਨਾਲ ਮਨ ਨਾ ਲੱਗੇ? ਜਦੋਂ ਪਿਆਰ ਹੋ ਜਾਂਦਾ ਹੈ ਉਦੋਂ ਟਾਈਮ ਐਂਡ ਸਪੇਸ ਦੋਨੇ ਭੁੱਲ ਜਾਂਦੇ ਹਨ। ਸਾਨੂੰ ਨਾਮ ਜਪਣ ਲੱਗਿਆਂ ਨੂੰ ਕਦੇ ਲੱਤ ਥੱਕ ਜਾਏਗੀ, ਕਦੇ ਕਮਰ ਦੁਖੇਗੀ, ਕਦੇ ਕੁਛ ਹੋਏਗਾ, ਕਦੇ ਇਚਿੰਗ ਹੋਏਗੀ, ਔਰ ਅਸੀਂ ਟਾਈਮ ਦੇਖਦੇ ਰਹਾਂਗੇ। ਇੱਕ ਘੰਟਾ ਸਾਨੂੰ ਨਾਮ ਜਪਣ ਲਈ ਆਖਿਆ ਜਾਵੇ ਤਾਂ ਬਹੁਤ ਜ਼ਿਆਦਾ ਲੰਬਾ ਟਾਈਮ। 3 ਘੰਟੇ ਦੀ ਅਸੀਂ ਪਿਕਚਰ ਆਰਾਮ ਨਾਲ ਦੇ ਸਕਦੇ। ਸੋ ਸਾਡਾ ਪਿਆਰ ਨਹੀਂ ਨਡਸ, ਐਡਮਿਟ ਦਿਸ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਉਸ ਨਾਮ ਵਾਲੇ ਦੇ ਨਾਲ, ਤੇ ਜਿਸ ਦੇ ਨਾਲ ਪਿਆਰ ਹੋਵੇ ਉਹਦਾ ਨਾਮ ਵੀ ਪਿਆਰਾ ਲੱਗਦਾ ਹੈ ਔਰ ਉਸਦੀਆਂ ਸਾਰੀਆਂ ਹੀ ਚੀਜ਼ਾਂ ਪਿਆਰੀਆਂ ਲੱਗਦੀਆਂ। ਮੇਰਾ ਨਾਮ ਹੀ ਨਹੀਂ, ਜਿਸਦੇ ਨਾਲ ਪਿਆਰ ਹੋਵੇ ਉਸਦੀ ਹਰ ਵਸਤੂ ਪਿਆਰੀ ਲੱਗਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਉਸਦੇ ਨਾਲ ਪਿਆਰ ਹੈ ਕਰਕੇ ਕਹਿੰਦੇ ਹਨ ਤੇਰੇ ਅਨੇਕਾਂ ਤੇਰੇ ਚ ਗੁਣ ਹਨ, ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਉਹ ਚ ਹੀ ਗੁਣ ਨਜ਼ਰ ਆਇਆ ਕਰਦੇ ਹਨ। ਜਿਹਦੇ ਨਾਲ ਪਿਆਰ ਨਾ ਹੋਵੇ ਉਹ ਚ ਭਾਵੇਂ ਗੁਣ ਵੀ ਹੋਣ ਤਾਂ ਵੀ ਅਵਗੁਣ ਦਿਸਿਆ ਕਰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਤੇਰੇ ਅਤਿਅੰਤ ਗੁਣ ਹਨ ਅਤੇ ਉਸ ਦੀ ਹਰ ਚੀਜ਼ ਤੋਂ ਮਹਾਰਾਜ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਕਹਿੰਦੇ ਤੇਰੀ ਕੁਦਰਤ ਤੋਂ ਵੀ ਮੈਂ ਬਲਿਹਾਰ ਹਾਂ, ਤੇਰੀ ਕੁਦਰਤ ਤੋਂ ਮੈਂ ਬਲਿਹਾਰ ਹਾਂ। ਇਹ ਸਭ ਕੁਝ ਕਿਉਂ ਹੈ? ਕਿਉਂਕਿ ਫਾਊਂਡੇਸ਼ਨ ਜੋ ਹੈ ਉਹ ਪਿਆਰ ਦੀ ਹੈ। ਮਹਾਰਾਜ ਜੀ ਦਾ ਉਸ ਨਾਮੀ ਦੇ ਨਾਲ ਪਿਆਰ ਹੈ, ਉਸਦੇ ਨਾਮ ਨਾਲ ਪਿਆਰ ਹੈ, ਉਸ ਦੀ ਰਚਨਾ ਦੇ ਨਾਲ ਪਿਆਰ ਹੈ। ਇੱਥੋਂ ਤੱਕ ਕਿ ਅਸੀਂ ਤਾਂ ਆਪਣੇ ਆਪ ਤੇ ਕਈ ਦਫ਼ਾ ਕਰਸ ਕਰਦੇ ਹਾਂ ਕਿ ਸਾਨੂੰ ਲਾਈਫ ਕਿਉਂ ਮਿਲ ਗਈ ਹੈ, ਵਟ ਟੂ ਡੂ ਵਿਦ ਇਟ, ਵੀ ਡੋਂਟ ਨੋ। ਸਮ ਟਾਈਮ ਵੀ ਈਵਨ ਗੋ ਟੂ ਦ ਐਕਸਟ੍ਰੀਮ ਆਫ ਟੇਕਿੰਗ ਅਵਰ ਓਨ ਲਾਈਫ, ਪਰ ਮਹਾਰਾਜ ਜੀ ਆਖਦੇ ਹਨ ਵਾਹ ਫਸਲ ਤੂੰ ਵਾਹ ਜਿਨ ਰਚ ਰਚਨਾ ਹਮ ਕੀ ਹੈ। ਉਸਦੇ ਨਾਲ ਪਿਆਰ ਹੋਣ ਕਰਕੇ ਮਹਾਰਾਜ ਜੀ ਅਡੋਰ ਕਰਦੇ ਹਨ ਕਿ ਤੂੰ ਕਮਾਲ ਹੈ, ਕਿਸ ਤਰ੍ਹਾਂ ਦਾ ਤੂੰ ਸਾਨੂੰ ਬਣਾਇਆ ਹੈ। ਕਹਿੰਦੇ ਹਨ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀ ਹੈ, ਜਿਸਨੇ ਰਚਨਾ ਰਚ ਕੇ ਸਾਨੂੰ ਬਣਾਇਆ ਹੈ, ਕਿਤਨੀ ਖੂਬਸੂਰਤ ਰਚਨਾ ਹੈ। ਅਤੇ ਮਹਾਰਾਜ ਜੀ ਨੂੰ ਵਾਹਿਗੁਰੂ ਨਾਲ ਪਿਆਰ ਹੋਣ ਕਰਕੇ ਉਸਦੀ ਹਰ ਚੀਜ਼ ਇਤਨੀ ਪਿਆਰੀ ਲੱਗਦੀ ਹੈ ਕਿ ਗੁਰੂ ਮਹਾਰਾਜ ਜੀ ਇਸ ਸੰਸਾਰ ਨੂੰ ਕਹਿੰਦੇ ਹਨ ਇਹ ਅੰਮ੍ਰਿਤ ਕੀ ਵਾੜੀ ਹੈ, ਇਹ ਅੰਮ੍ਰਿਤ ਦਾ ਇੱਕ ਬਗੀਚਾ ਹੈ। ਪਰ ਸਾਨੂੰ ਥੋੜਾ ਲੱਗਦਾ ਹੈ ਅੰਮ੍ਰਿਤ ਦਾ ਬਗੀਚਾ, ਸਾਡੇ ਲਈ ਉਹਨਾਂ ਨੇ ਕੁਛ ਹੋਰ ਆਖਿਆ। ਹੁਣ ਸਾਧ ਸਿੰਘ ਜੀ ਕੀਰਤਨ ਦਾ, ਅੱਜ ਦੇ ਕੀਰਤਨ ਦਾ ਜੋ ਆਖੀਰ ਨੁਕਤਾ ਆਪ ਜੀ ਦੀ ਸੇਵਾ ਚ ਮੈਂ ਰੱਖਣਾ ਚਾਹੁੰਦਾ ਹਾਂ, ਉਹ ਇੱਕ ਸਮੱਸਿਆ ਹੈ, ਇੱਕ ਇਸ਼ੂ ਹੈ ਕਿ ਮਹਾਰਾਜ ਜੀ ਦਾ ਤੇ ਪਿਆਰ ਹੈ, ਮਹਾਰਾਜ ਜੀ ਉਸਨੂੰ ਜਾਣਦੇ ਹਨ ਉਹ ਕਿੱਥੇ ਹੈ, ਮਹਾਰਾਜ ਜੀ ਨੂੰ ਉਸਦੀ ਹਰ ਵਸਤੂ ਦੇ ਨਾਲ ਪਿਆਰ ਹੈ, ਮਹਾਰਾਜ ਜੀ ਉਸਦੇ ਪਿਆਰ ਚ ਇਤਨੇ ਭਿੱਜੇ ਪਏ ਹਨ। ਕਹਿੰਦੇ ਹਨ ਆਖਾਂ ਜੀਵਾਂ ਵਿਸਰੇ ਮਰ ਜਾਓ, ਕਹਿੰਦੇ ਹਨ ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਪ੍ਰਾਣ ਹੈ, ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ, ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗੀਤ, ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਇਹ ਪਿਆਰ ਹੈ, ਇਹ ਪਿਆਰ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾਲਾ ਜੀ। ਇਹ ਪਿਆਰ ਹੈ। ਮੇਰਾ ਮਨ ਇੱਕ ਹੀ ਪ੍ਰੇਮੰਗ ਹੈ, ਮੇਰਾ ਮਨ ਆਪਣੇ ਉਸ ਇੱਕ ਪਿਆਰੇ ਨੂੰ ਹੀ ਚਾਹੁੰਦਾ ਹੈ, ਹੋਰ ਕੁਛ ਚਾਹੁੰਦਾ ਹੀ ਨਹੀਂ ਹੈ। ਇਹ ਹੈ ਪਿਆਰ। ਉਹ ਪ੍ਰੇਮ ਪ੍ਰੀ, ਕਹਿੰਦੇ ਨੇ ਉਹ ਪ੍ਰੀ ਜੋ ਪਿਆਰਾ ਹੈ, ਮਹਿਬੂਬ ਹੈ, ਕਹਿੰਦੇ ਬਸ ਉਹ ਉਸਦਾ ਮੈਨੂੰ ਪਿਆਰ ਹੀ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ, ਇਤਨਾ ਪਿਆਰ। ਇੱਕ ਸਿਨੇਰੀਓ ਹੈ ਕਿ ਪਰਮਾਤਮਾ ਕਹਿੰਦਾ ਹੈ ਕਿ ਆਪ ਜੀ ਪਿਆਰ ਦੀ ਜਗ੍ਹਾ ਕੁਛ ਹੋਰ ਲੈ ਲਓ, ਪਿਆਰ ਹੀ ਕਿਉਂ ਮੰਗਦੇ ਹੋ, ਕੁਛ ਹੋਰ ਲੈ ਲਓ, ਹੋਰ ਬਹੁਤ ਕੁਛ ਦੇ ਸਕਦੇ ਹਾਂ। ਕੀ ਦੇ ਸਕਦੇ ਹੋ? ਹੀਰੇ, ਲਾਲ, ਜਵਾਹਰਾਤ, ਮਾਣ, ਮੋਤੀ, ਬਹੁਤ ਕੁਛ ਦੇ ਸਕਦੇ ਹਾਂ, ਇਹ ਲੈ ਲਓ। ਮਹਾਰਾਜ ਜੀ ਆਖਦੇ ਹਨ, ਹੁਣ ਸੁਣਨ ਵਾਲਾ ਸ਼ਬਦ ਹੈ, ਕਹਿੰਦੇ ਅਤਿਅੰਤ ਚੀਜ਼ਾਂ ਖਿਲਾਰੀਆਂ ਪਈਆਂ ਹਨ ਸਾਹਮਣੇ, ਤੇ ਅਕਾਲ ਪੁਰਖ ਪੁੱਛਦਾ ਹੈ ਤੁਹਾਨੂੰ ਕੀ ਚੀਜ਼ ਚਾਹੀਦਾ ਹੈ।

ਵਿਚਕਾਰ ਹੀ ਇੱਕ ਥਾਂ ਤੇ ਉਹਨਾਂ ਨੇ ਪਿਆਰ ਰੱਖਿਆ ਹੈ ਤੇ ਮਹਾਰਾਜ ਜੀ ਆਖਦੇ ਹਨ ਉਸ ਵੱਲ ਉਂਗਲੀ ਕਰਕੇ ਓ ਊਹਾ ਪ੍ਰੇਮ ਪ੍ਰੀ ਕਹਿੰਦੇ ਓ ਪ੍ਰੀ ਦਾ ਪ੍ਰੇਮ ਹੀ ਚਾਹੀਦਾ ਹੈ। ਕਣਕ ਮਾਣਕ ਗਜ ਮੋਤੀਨ ਲਾਲਨ ਕਣਕ ਯਾਨੀ ਸੋਨਾ ਮਾਣਕ ਕਣਕ ਮਾਣਕ ਸਟੋਨਸ ਬਹੁਤ ਕੀਮਤੀ ਕੀਮਤੀ ਸਟੋਨਸ ਕਣਕ ਮਾਣਕ ਗਜ ਹਾਥੀ ਕਣਕ ਮਾਣਕ ਗਜ ਲਾਲਨ ਡਾਇਮੰਡਸ ਕਣਕ ਮਾਣਕ ਗਜ ਲਾਲਨ ਨਹੀਂ ਕਹਿੰਦੇ ਨਹੀਂ ਤਿੰਨ ਵਾਰੀ ਆਖਿਆ ਹੈ ਕਹਿੰਦੇ ਇਹਨਾਂ ਚੋਂ ਮੈਨੂੰ ਕੁਛ ਨਹੀਂ ਚਾਹੀਦਾ ਸਿਰਫ ਪਿਆਰ ਚਾਹੀਦਾ ਤੇਰਾ ਪਿਆਰ ਚਾਹੀਦਾ। ਕਣਕ ਮਾਣਕ ਗਜ ਮੋਤੀਨ ਲਾਲਨ ਨਾ ਮੈਨੂੰ ਹੀਰੇ ਨਾ ਮੈਨੂੰ ਪਰਲਸ ਨਾ ਮੈਨੂੰ ਸਟੋਨਸ ਨਾ ਮੈਨੂੰ ਡਾਇਮੰਡਸ ਕੁਛ ਨਹੀਂ ਚਾਹੀਦਾ। ਕੀ ਚਾਹੀਦਾ ਹੈ? ਉਹਾ ਪ੍ਰੇਮ ਫ੍ਰੀ ਸਿਰਫ ਤੇਰਾ ਪ੍ਰੇਮ ਚਾਹੀਦਾ। ਕਣਕ ਮਾਣਕ ਗਜ ਮੋਤੀਆਂ ਲਾਲ ਨਹੀਂ ਰਾਜ ਨਾ ਭਾਗ ਰਾਜ ਨਾ ਭਾਗਨ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਕਹਿੰਦੇ ਇਹਨਾਂ ਚੋਂ ਮੈਨੂੰ ਕੁਛ ਨਹੀਂ ਚਾਹੀਦਾ। ਤੋ ਇਹ ਹੈ ਪ੍ਰੇਮ। ਸੋ ਮਹਾਰਾਜ ਜੀ ਦੇ ਕੋਲ ਹੈ ਪ੍ਰੇਮ, ਸਾਡੇ ਕੋਲ ਹੈ ਕੁਛ ਵੀ ਨਹੀਂ, ਅਸੀਂ ਖਾਲੀ ਹਾਂ। ਸਾਡੇ ਕੋਲ ਕੀ ਹੈ? ਅੰਦਰ ਖਾਲੀ ਪ੍ਰੇਮ ਬੇਨ, ਦੈਟਸ ਵਟ ਵੀ ਹੈ। ਮਹਾਰਾਜ ਜੀ ਨੇ ਬਾਣੀ ਚ ਆਖਿਆ ਅੰਦਰ ਖਾਲੀ ਪ੍ਰੇਮ ਬੇਨ, ਆਓ ਸਾਰੇ ਆਖੀਏ। ਇਹ ਸਾਡੀ ਅਵਸਥਾ ਹੈ, ਇਹ ਸਾਡੀ ਕੰਡੀਸ਼ਨ ਹੈ, ਇਹ ਸਾਡੀ ਹਾਲਤ ਹੈ। ਸਾਡੇ ਕੋਲ ਪਹਿਰਾਵਾ ਹੋ ਸਕਦਾ ਹੈ ਸੁੰਦਰ, ਸਾਡੇ ਕੋਲ ਰਸਮੋ ਰਿਵਾਜ ਸਾਰੇ ਹੋ ਸਕਦੇ ਹਨ, ਸਾਡੇ ਕੋਲ ਆਲੀਸ਼ਾਨ ਗੁਰਦੁਆਰੇ ਹੋ ਸਕਦੇ ਹਨ, ਲੇਕਿਨ ਸਾਡੇ ਕੋਲ ਜੇ ਹੈ ਨਹੀਂ ਤੇ ਕੀ ਨਹੀਂ? ਅੰਦਰ ਖਾਲੀ ਪ੍ਰੇਮ ਬਿਨ, ਸਾਰੇ ਬੋਲੋ ਇਸ ਪੰਕਤੀ ਨੂੰ, ਅੰਦਰ ਖਾਲੀ ਪ੍ਰੇਮ ਬਿਨ, ਸਾਡੇ ਅੰਦਰ ਪ੍ਰੇਮ ਤੋਂ ਬਿਨਾਂ ਖਾਲੀ ਹਨ। ਅਤੇ ਮਹਾਰਾਜ ਜੀ ਆਖਦੇ ਹਨ ਜਿੱਥੇ ਅੰਦਰ ਪ੍ਰੇਮ ਨਹੀਂ ਹੈ ਕਹਿੰਦੇ ਉਹ ਇਨਸਾਨ ਇਸ ਜਗਤ ਵਿੱਚ ਜਿਹਾ ਆਇਆ ਜਿਹਾ ਨਾ ਆਇਆ ਉਹ ਇੱਕ ਬਰਾਬਰ ਹੈ, ਜਿਸ ਦੇ ਅੰਦਰ ਪ੍ਰੇਮ ਨਹੀਂ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਆਖਿਆ ਹੈ ਸੱਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰੇਮ ਹਾਊ ਟੂ ਗੈਟ ਇਟ, ਕਿਸ ਤਰ੍ਹਾਂ ਪ੍ਰਾਪਤ ਕਰੀਏ? ਇਹ ਸਾਡੇ ਆਪਣੇ ਵਸ ਦੀ ਤਾਂ ਗੱਲ ਨਹੀਂ, ਅਸੀਂ ਤਾਂ ਅੰਦਰੋਂ ਪੱਥਰ ਬਣੇ ਪਏ, ਸਾਡੇ ਅੰਦਰ ਤੇ ਕਠੋਰਤਾ ਹੈ, ਸਾਡੇ ਅੰਦਰ ਪ੍ਰੇਮ ਨਹੀਂ ਹੈ। ਤਾਂ ਫਿਰ ਇੱਕ ਦਰਦ ਉੱਠਦੀ ਹੈ, ਗੁਰੂ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਸਾਡੇ ਅੰਦਰ ਪ੍ਰੇਮ ਦਾ ਚਸ਼ਮਾ ਕਿਵੇਂ ਫੁੱਟ ਸਕਦਾ ਹੈ? ਸਾਡੇ ਵਰਗਿਆਂ ਦੇ ਦਿਲਾਂ ਦੇ ਵਿੱਚ ਜੋ ਕਿ ਸੁੱਕੇ ਪਏ ਹਨ, ਸੁੰਨੇ ਹਨ, ਅੰਦਰੋਂ ਖਾਲੀ ਹਨ, ਸਾਡੇ ਅੰਦਰ ਪ੍ਰੇਮ ਲਵਿੰਗਨੈਸ, ਉਹ ਪ੍ਰੇਮ ਦਾ ਜੋ ਫੁੱਲ ਹੈ ਉਹ ਕਿਵੇਂ ਖਿਲ ਸਕਦਾ ਹੈ? ਅੱਜ ਦੇ ਕੀਰਤਨ ਸਿਰਫ ਇਸ ਦਾ ਜਵਾਬ ਦੇਣਾ ਹੈ ਕਿ ਨੰਬਰ ਵਨ ਚੀਜ਼ ਜਾਣਨ ਵਾਲੀ ਹੈ ਕਿ ਨਾਮ ਤੇ ਪਿਆਰਾ ਤਾਂ ਹੀ ਲੱਗੇਗਾ, ਨਾਮ ਜਪਿਆ ਉਦੋਂ ਹੀ ਜਾਏਗਾ ਜਦੋਂ ਜਿਸ ਦਾ ਨਾਮ ਹੈ ਉਸ ਦੇ ਨਾਲ ਪ੍ਰੇਮ ਵੀ ਤੇ ਪੈਦਾ ਹੋਵੇ। ਹੁਣ ਪ੍ਰੇਮ ਕਿਵੇਂ ਪੈਦਾ ਹੋਏਗਾ? ਗੁਰਬਾਣੀ ਇਸ ਦਾ ਕਿਸ ਤਰ੍ਹਾਂ ਜਵਾਬ ਦਿੰਦੀ ਹੈ ਉਸ ਨੂੰ ਸੁਣੋ, ਫਿਰ ਅਸੀਂ ਕੀਰਤਨ ਅੱਜ ਦਾ ਸਮਾਪਤ ਕਰਾਂਗੇ। ਮਹਾਰਾਜ ਜੀ ਆਖਦੇ ਹਨ

ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ। ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਸੰਤ ਹੀ ਹਨ ਜੋ ਹੈਲਪਫੁਲ ਹਨ, ਜੋ ਹੈਲਪ ਕਰ ਸਕਦੇ ਹਨ, ਕਿਉਂਕਿ ਉਹ ਆਪ ਪ੍ਰੇਮ ਦੇ ਨਾਲ ਭਰੇ ਹੋਏ ਹਨ, ਅਤੇ ਉਹ ਕਿਉਂਕਿ ਪ੍ਰੇਮ ਦੇ ਨਾਲ ਭਰੇ ਹੋਏ ਸਾਡੇ ਅੰਦਰ ਉਹ ਪ੍ਰੇਮ ਜਗਾ ਸਕਦੇ ਹਨ। ਇਸ ਕਰਕੇ ਕਹਿੰਦੇ ਮੈਂ ਸੰਤਾਂ ਦੇ ਚਰਨੀ ਲੱਗਦਾ ਹਾਂ, ਪਰ ਸਾਡੀ ਈਗੋ ਤਾਂ ਸਾਨੂੰ ਝੁਕਣੀ ਹੀ ਨਹੀਂ ਦਿੰਦੀ, ਅਸੀਂ ਤਾਂ ਕਿਸੇ ਦੇ ਚਰਨੀ ਲੱਗ ਹੀ ਨਹੀਂ ਸਕਦੇ। ਪਰ ਬਾਣੀ ਤੇ ਆਖਦੀ ਹੈ ਸਾਡੇ ਅਜਿਹੇ ਕਾਨਸੈਪਟ ਬਣ ਗਏ ਹਨ ਕਿ ਅਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ, ਔਰ ਉਸ ਦੇ ਨਾਲ ਅਸੀਂ ਇਤਨੇ ਹੰਕਾਰੀ ਹੋ ਗਏ ਹਾਂ ਕਿ ਕੋਈ ਵੀ ਸ਼ਖਸੀਅਤ ਆ ਜਾਏ, ਕੋਈ ਗੁਣਵਾਨ ਆ ਜਾਏ, ਪਰ ਅਸੀਂ ਝੁਕ ਨਹੀਂ ਸਕਦੇ ਕਿਉਂਕਿ ਸਾਡੀ ਈਗੋ ਐਸੀ, ਔਰ ਜਦ ਤੱਕ ਅਸੀਂ ਝੁਕਾਂਗੇ ਨਹੀਂ ਅਸੀਂ ਸਮਝ ਲਓ ਪੱਥਰ ਹਾਂ, ਔਰ ਪੱਥਰ ਚ ਵੀ ਕਦੇ ਪ੍ਰੇਮ ਪੈਦਾ ਹੋ ਸਕਦਾ ਹੈ? ਮਹਾਰਾਜ ਜੀ ਆਖਦੇ ਹਨ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗੋਂ ਪਾਏ, ਜੇ ਪੈਰੀ ਲੱਗਣਾ ਚਰਨੀ ਲੱਗਣਾ ਗੁਰਮਤ ਦੇ ਵਿੱਚ ਉਲਟ ਹੁੰਦਾ ਤੇ ਆ ਪੰਕਤੀ ਕਿਉਂ ਲਿਖੀ ਹੁੰਦੀ? ਉਹ ਕਹਿੰਦੇ ਹੁਣ ਤਿਨਕੇ ਲਾਗੋਂ ਪਾਏ, ਉਹ ਇਤਨੇ ਮਹਾਨ ਹਨ ਕਿ ਉਹ ਪ੍ਰੇਮ ਦਾ ਹੀ ਸਾਗਰ ਬਣੇ ਪਏ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਪੈਰਾਂ ਤੇ ਮੱਥਾ ਟੇਕਦਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗੋਂ ਪਾਏ, ਸਿਰਫ ਉਹੀ ਹਨ ਜੋ ਸਾਡੇ ਜੀਵਨ ਦੇ ਵਿੱਚ ਪ੍ਰੇਮ ਪੈਦਾ ਕਰ ਸਕਦੇ ਹਨ। ਉਸਦੀ ਅੱਗੇ ਚੱਲ ਕੇ ਵਿਚਾਰ ਕੀਤੀ ਜਾਏਗੀ ਅਗਲੇ ਕੀਰਤਨਾਂ ਚ ਕਿ ਉਹ ਕਿਵੇਂ ਕਰਦੇ ਹਨ। ਪ੍ਰੇਮ ਕਿਵੇਂ ਪ੍ਰਾਪਤ ਕੀਤਾ ਜਾਏ, ਹੁਣ ਇਸ ਉੱਤੇ ਪ੍ਰਮਾਣ ਚੱਲ ਰਹੇ। ਅਗਲਾ ਪ੍ਰਮਾਣ ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ। ਕਹਿੰਦੇ ਹਨ ਮਨ ਰੇ ਰਾਮ ਜਪੋ, ਪਰ ਮਹਾਰਾਜ ਜੀ ਰਾਮ ਨਾਲ ਤੇ ਸਾਡਾ ਪਿਆਰ ਹੀ ਨਹੀਂ ਹੈ, ਉਸਨੂੰ ਜਪੀਏ ਕਿਵੇਂ? ਜਦ ਪਿਆਰ ਹੀ ਨਹੀਂ ਹੈ ਉਸਨੂੰ ਜਪੀਏ ਕਿਵੇਂ? ਪਹਿਲੀ ਅੱਧੀ ਪੰਕਤੀ ਚ ਆਖਿਆ ਹੈ ਮਨ ਰੇ ਰਾਮ ਜਪੋ ਸੁਖ ਹੋਏ, ਉਸਨੂੰ ਜਪ ਕੇ ਸੁਖ ਹੋਏਗਾ, ਪਰ ਜਦ ਉਹਦੇ ਨਾਲ ਪਿਆਰ ਹੀ ਨਹੀਂ ਹੈ ਤਾਂ ਉਸਨੂੰ ਜਪ ਕਿੱਦਾਂ ਲਈਏ? ਇਹ ਮਨੁਆ ਦਹਿ ਨਿਸਤਾਮ ਦਾ, ਉਹ ਕੈਸੇ ਹਰ ਗੁਣ ਗਾਵੇ? ਇਹ ਮਨ ਤੇ 10 ਦਿਸ਼ਾ ਦੇ ਵਿੱਚ ਦੌੜਾ ਫਿਰਦਾ ਹੈ, ਕਿਵੇਂ ਉਹਦੇ ਪ੍ਰੇਮ ਨਾਲ ਗੁਣ ਗਾਵੇ? ਪ੍ਰੇਮ ਹੀ ਨਹੀਂ ਹੈ। ਪਰ ਅਗਲੀ ਲਾਈਨ ਦੇ ਅੱਧੇ ਹਿੱਸੇ ਦੇ ਵਿੱਚ ਫਿਰ ਜਵਾਬ ਦੇ ਜਾਂਦੇ ਹਨ ਕਿ ਪ੍ਰੇਮ ਕਿਵੇਂ ਮਿਲ ਸਕਦਾ ਹੈ। ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ, ਪਰੰਤੂ ਅਗਲਾ ਹਿੱਸਾ ਪੰਕਤੀ ਦਾ ਕਹਿੰਦੇ ਹਨ

ਬਿਨ ਗੁਰ ਪ੍ਰੇਮ ਨਾ ਪਾਈਐ। ਕਹਿੰਦੇ ਗੁਰੂ ਤੋਂ ਬਿਨਾ ਜੋ ਪ੍ਰੇਮ ਵਸਤੂ ਹੈ ਇਹ ਨਹੀਂ ਪ੍ਰਾਪਤ ਹੋ ਸਕਦੀ। ਸੋ ਸਾਰੀ ਦੁਨੀਆਂ ਦੇ ਵਿੱਚ ਜਿਤਨਾ ਵੀ ਆਖਿਆ ਜਾਂਦਾ ਨਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੈਨੂੰ ਪਿਆਰ ਕਰਦਾ ਹਾਂ, ਇਹ ਆਦਿ ਸ਼ਬਦ ਜੋ ਵਰਤੇ ਜਾਂਦੇ ਹਨ, ਇਹ ਸਾਰੇ ਹੀ ਫੇਕ ਹਨ। ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਕਿਉਂਕਿ ਜਿਤਨੀ ਦੇਰ ਤੱਕ ਉਹ ਪਿਆਰ ਅੰਦਰ ਪੈਦਾ ਹੀ ਨਹੀਂ ਹੋਇਆ। ਹਾਂ, ਅਸੀਂ ਕਿਸੇ ਨਾ ਕਿਸੇ ਤੋਂ ਸਾਨੂੰ ਕੋਈ ਜ਼ਰੂਰਤ ਪੂਰੀ ਹੁੰਦੀ ਹੈ, ਉਸ ਜ਼ਰੂਰਤ ਪੂਰੀ ਹੋਣ ਕਰਕੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਜੇ ਉਹ ਜ਼ਰੂਰਤ ਪੂਰੀ ਨਾ ਹੋਵੇ ਤਾਂ ਸਾਡਾ ਪਿਆਰ ਬਦਲ ਜਾਂਦਾ, ਨਫ਼ਰਤ ਚ ਬਦਲ ਜਾਂਦਾ। ਸੋ ਸਾਡਾ ਪਿਆਰ ਕਿਸੇ ਨਾ ਕਿਸੇ ਨੀਡ ਦੇ ਉੱਤੇ ਬੇਸਡ, ਉਹ ਨੀਡ ਪੂਰੀ ਹੁੰਦੀ ਹੈ ਤੇ ਅਸੀਂ ਉਸ ਨੀਡ ਨੂੰ ਪਿਆਰ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ, ਪਿਆਰ ਇੱਕ ਆਤਮਕ ਅਵਸਥਾ ਹੈ, ਪਿਆਰ ਇੱਕ ਸਟੇਟ ਆਫ ਮਾਇੰਡ ਹੈ, ਪਿਆਰ ਇੱਕ ਆਤਮਾ ਦੀ ਇੱਕ ਕੁਆਲਿਟੀ ਹੈ, ਪਿਆਰ ਇੱਕ ਆਤਮਾ ਦੀ ਸੁਗੰਧੀ ਹੈ, ਪਿਆਰ ਇੱਕ ਆਤਮਾ ਦਾ ਸੁਭਾਵ ਹੈ। ਕਹਿੰਦੇ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ, ਬਿਨ ਗੁਰ ਪ੍ਰੇਮ ਨਾ ਲੱਭੇ। ਅੱਗੇ ਆਖਦੇ ਹਨ, ਗੁਰਮੁਖ ਸੱਚੀ ਆਸ਼ਕੀ, ਇਹ ਲਾਈਨ ਕਹਿ ਕੇ ਸਮਾਪਤ ਕਰ ਰਿਹਾ ਮੈਂ। ਗੁਰਮੁਖ ਸੱਚੀ ਆਸ਼ਕੀ, ਸੱਚੀ ਆਸ਼ਕੀ, ਸੱਚਾ ਪਿਆਰ, ਜਿਤ ਪ੍ਰੀਤਮ ਸੱਚਾ ਪਾਈਏ, ਜਿਸ ਪਿਆਰ ਦੇ ਨਾਲ ਉਹ ਸੱਚੇ ਪ੍ਰੀਤਮ ਵਾਹਿਗੁਰੂ ਨੂੰ ਅਸੀਂ ਪਾ ਸਕਣਾ ਹੈ ਤੇ ਉਸ ਨੇ ਸਾਨੂੰ ਪਿਆਰਾ ਲੱਗਣਾ ਹੈ ਤੇ ਉਸ ਦਾ ਨਾਮ ਸਾਨੂੰ ਪ੍ਰਾਪਤ ਹੋਣਾ ਹੈ। ਕਹਿੰਦੇ ਹਨ ਉਹ ਆਸ਼ਕੀ ਜੋ ਹੈ, ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈ ਹੈ, ਅੰਨ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈ ਹੈ। ਕਹਿੰਦੇ ਜਿਹੜਾ ਪਿਆਰ ਪਾ ਕੇ ਦਿਨ ਰਾਤ ਬਲਿਸ ਦੇ ਵਿੱਚ ਰਹਿਣਾ ਹੈ, ਸਹਿਜ ਦੇ ਵਿੱਚ ਰਹਿਣਾ ਹੈ। ਕਹਿੰਦੇ ਹਨ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸਾਰੇ ਇਸ ਪੰਕਤੀ ਨੂੰ ਬੋਲੋ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸੋ ਅੱਜ ਦਾ ਕੀਰਤਨ ਇੱਥੇ ਤੱਕ ਪਹੁੰਚਿਆ ਹੈ ਕਿ ਸਾਨੂੰ ਜ਼ਰੂਰਤ ਹੈ ਉਸ ਹੀ ਕਿਸਮ ਦੀ ਪਿਆਰ ਦੀ ਜਿਸ ਕਿਸਮ ਦਾ ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ। ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ, ਉਸ ਦੇ ਨਾਮ ਦੇ ਨਾਲ ਪਿਆਰ ਹੈ, ਕਿਉਂਕਿ ਜਿਸ ਨਾਲ ਪਿਆਰ ਹੋਵੇ ਉਸਦਾ ਨਾਮ ਪਿਆਰਾ ਲੱਗਦਾ ਹੈ, ਉਸਦੀ ਹਰ ਵਸਤੂ ਪਿਆਰੀ ਲੱਗਦੀ ਹੈ, ਉਸਦਾ ਹਰ ਕਰਮ ਪਿਆਰਾ ਲੱਗਦਾ ਹੈ। ਤਾਂ ਸਾਡੀ ਜਾਚਨਾ ਇਹ ਹੈ ਕਿ ਸਾਨੂੰ ਪਿਆਰ ਕਿਵੇਂ ਪ੍ਰਾਪਤ ਹੋਵੇ ਤਾਂ ਕਿ ਸਾਨੂੰ ਵੀ ਨਾਮ ਪਿਆਰਾ ਲੱਗੇ ਤੇ ਸਾਨੂੰ ਉਸਦੀ ਹਰ ਵਸਤੂ ਪਿਆਰੀ ਲੱਗੇ, ਉਸਦਾ ਹਰ ਕਰਮ ਪਿਆਰਾ ਲੱਗੇ। ਉਹ ਪਿਆਰ ਸਾਨੂੰ ਕਿਵੇਂ ਮਿਲੇ? ਇਸ ਤਸਵੀਰ ਦੇ ਵਿੱਚ ਇਸ ਪੁਆਇੰਟ ਤੇ ਜਾ ਕੇ ਗੁਰੂ ਮਹਾਰਾਜ ਜੀ ਗੁਰੂ ਨੂੰ ਵਿੱਚ ਲੈ ਕੇ ਆ ਰਹੇ ਹਨ ਕਿ ਵਿਦਆਊਟ ਗੁਰੂ ਦੈਟ ਲਵ ਇਜ਼ ਇੰਪੋਸੀਬਲ, ਕਿ ਗੁਰੂ ਤੋਂ ਬਿਨਾਂ ਉਹ ਪ੍ਰੇਮ ਨਹੀਂ ਪ੍ਰਾਪਤ ਹੋ ਸਕਦਾ। ਗੁਰੂ ਹੀ ਹੈ ਜਿਸ ਨੂੰ ਉਹ ਤਮਾਮ ਵਜ੍ਹਾ ਦਾ ਪਤਾ ਹੈ ਕਿ ਸਾਡੇ ਅੰਦਰ ਪ੍ਰੇਮ ਕਿਉਂ ਨਹੀਂ ਹੈ, ਅਤੇ ਗੁਰੂ ਹੀ ਹੈ ਜਿਸ ਨੂੰ ਪਤਾ ਹੈ ਕਿ ਇਹਨਾਂ ਦੇ ਅੰਦਰ ਪ੍ਰੇਮ ਕਿਸ ਤਰ੍ਹਾਂ ਪੈਦਾ ਕਰਨਾ ਹੈ, ਜ਼ਹਿਰ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ, ਪੱਥਰਾਂ ਨੂੰ ਰੌਕਸ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ। ਕਿਉਂਕਿ ਬਾਣੀ ਆਖਦੀ ਸਾਡੇ ਅੰਦਰ ਤੇ ਪੰਜ ਬੜੇ ਵੱਡੇ ਵੱਡੇ ਭੂਤ ਰਹਿੰਦੇ ਹਨ, ਪੰਜ ਭੂਤ ਸਬਲ ਹੈ ਦੇਹੀ, ਇਸ ਦੇਹੀ ਚ ਪੰਜ ਬਹੁਤ ਸ਼ਕਤੀਸ਼ਾਲੀ ਭੂਤ ਰਹਿੰਦੇ ਹਨ, ਉੱਥੇ ਪਿਆਰ ਕਿੱਥੇ ਹੋਏਗਾ? ਕੋਈ ਉਹਨਾਂ ਭੂਤਾਂ ਨੂੰ ਬਾਹਰ ਨਿਕਾਲੇ, ਕੋਈ ਉਹਨਾਂ ਪੱਥਰਾਂ ਨੂੰ ਬਾਲ ਨਿਕਾਲੇ, ਕੋਈ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਬਾਹਰ ਨਿਕਾਲੇ, ਪਹਿਲਾਂ ਉਸ ਨੂੰ ਪਿਆਰ ਦੇ ਕਾਬਲ ਤੇ ਬਣਾਏ। ਪਿਆਰ ਇਤਨੀ ਅਮਲੀਕ ਵਸਤੂ ਹੈ, ਗੁਰੂ ਮਹਾਰਾਜ ਜੀ ਕਹਿੰਦੇ ਹਨ ਉਹ ਸਿਰਫ ਗੁਰੂ ਹੀ ਕਰ ਸਕਦਾ ਹੈ। ਅੰਦਰਲੀ ਪਹਿਲਾਂ ਸਫਾਈ, ਫਿਰ ਗੁਰੂ ਪ੍ਰੇਮ ਦਾ ਹੀ ਸਾਗਰ ਹੈ ਤੇ ਉਹ ਪ੍ਰੇਮ ਸਾਡੇ ਅੰਦਰ ਪੈਦਾ ਕਰ ਸਕੇਗਾ। ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਕਰੇਗਾ, ਜਿੱਥੇ ਨਾਮ ਵਾਲਾ ਹੈ ਉਸ ਦੇ ਨਾਲ ਮਿਲਾਏਗਾ, ਉਸ ਮਿਲਣੀ ਚ ਉਸ ਨਾਮ ਵਾਲੇ ਦੇ ਨਾਲ ਪਿਆਰ ਹੋਏਗਾ ਤੇ ਉਸਦਾ ਨਾਮ ਪ੍ਰਾਪਤ ਹੋਏਗਾ ਤੇ ਉਸ ਦੇ ਨਾਮ ਦੇ ਨਾਲ ਵੀ ਸਾਡਾ ਪਿਆਰ ਪਏਗਾ। ਬਾਕੀ ਦੀਆਂ ਵਿਚਾਰਾਂ ਕੱਲ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ। ਆਓ ਇਸ ਪੰਕਤੀ ਨੂੰ ਗਾ ਕੇ ਜੋ ਕੁਛ ਕਿਹਾ ਗਿਆ ਹੈ ਇਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਤੇ ਕੱਲ ਨੂੰ ਸਮੇਂ ਸਿਰ ਦਰਸ਼ਨ ਦੇਣੇ। ਮੇਰੇ ਪ੍ਰੀਤ ਮਾਂ ਹੋ ਜੀਵਾ ਨਾਮ ਤੇ ਆਏ, ਇਹ ਇੱਕ ਪਿਆਰ ਦੀ ਇੱਕ ਮਾਡਲ ਹੈ, ਇੱਕ ਪਿਆਰ ਦੀ ਇੰਤਹਾ ਹੈ ਕਿ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੇਰਾ ਨਾਮ ਮੇਰੇ ਧਿਆਨ ਚ ਹੈ ਤੇ ਮੈਂ ਜੀਣਾ ਹਾਂ, ਵਰਨਾ ਕਹਿੰਦੇ ਮੇਰੇ ਤੋਂ ਜੀਣਾ ਵੀ ਮੈਨੂੰ ਮੁਸ਼ਕਲ ਲੱਗਦਾ ਹੈ। ਪਿਆਰ ਨਾਲ ਸੁਣੋ ਔਰ ਗਾਓ।

ਕੱਲ ਨੂੰ ਵਿਚਾਰ ਇਸ ਤੋਂ ਵੀ ਗਹਿਰੀ ਹੁੰਦੀ ਜਾਏਗੀ। ਸਟੈਪ ਬਾਈ ਸਟੈਪ ਅਸੀਂ ਉਸ ਜਗ੍ਹਾ ਤੱਕ ਪਹੁੰਚਣਾ ਹੈ ਕਿ ਕਿਵੇਂ ਸਾਡੇ ਅੰਦਰ ਉਹ ਪਿਆਰ ਪੈਦਾ ਹੋਵੇ, ਕਿਵੇਂ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਇਸ ਪੂਰੇ ਹਫ਼ਤੇ ਦੇ ਵਿੱਚ ਗੁਰੂ ਬਾਬਾ ਜੀ ਤੋਂ ਇਹ ਮੰਗ ਮੰਗਾਂਗੇ ਕਿ ਸਾਨੂੰ ਉਹ ਸੋਝੀ ਬਖਸ਼ਣ ਔਰ ਉਸ ਦਾਤ ਦੇ ਨਾਲ ਸਾਨੂੰ ਨਿਵਾਜਣ। ਆਪ ਸਭ ਦਰਸ਼ਨ ਦਿਓ ਔਰ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੇ ਸ਼ਾਮਿਲ ਹੋ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਧ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ,

ਨਿਹਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਰਿਆ ਸਤਿਗੁਰੂ ਹੈ ਮੋਇਥਾ ਦੇ ਲੇਕਿਨ ਵਿਚਾਰਿਆ ਕਰ ਕਿਰਪਾ ਤੁਹਾਨੂੰ।

ਬੰਦਾ ਚੰਗਾ ਆਪਣਾ ਆਪ ਇਹ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰੱਬ ਪੀੜੇ ਅੱਗੇ ਜਾਵਣਾ ਨੰਗਾ ਦੁਰਖ ਚਾਲਿਆ ਤਾਂ ਦੱਸੇ ਖਰਾ ਡਾਵਣਾ ਕਰਾ ਉੱਠਣਾ ਪੁੱਛਣਾ

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਪਾਵੇ ਸੋਕਰੇ ਮਨ ਚੁੰਦਿਆ ਸੋਬਰ ਪਾਏ ਸੀ। ਤਾਂ ਦਰਗੇ

ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ। ਵਟਲ ਵਡਾਵੜ ਮੇਲੀ ਸਿਰੇ ਸਿਰ ਧੰਦੇ ਲਾਏਗਾ, ਨਦਰ ਮੱਠੀ ਜੇ ਕਰੇ ਸੁਲਤਾਨਾ ਕਾ ਕਰਾਏਗਾ, ਦਰ ਮੰਗਣ ਭਿੱਖ ਨਾ।

ਧਰਮ ਸਵਾਰਿਆ, ਕੋਠੇ ਮਿੰਟ ਮਾੜੀਆਂ ਲਾ ਬੈਠੇ ਕਰ ਪਸਾਰਿਆ, ਚੀਜ਼ ਕਰਮਨ ਪਾਉਂਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਕਾਇਆ ਵੇਖ ਮਹਿਲਤ ਮਰਨ ਸਾਰਿਆ, ਜਰ ਆਈ ਜੋ ਬਨੂ ਹਾਰਿਆ।

ਬਹੁਤ ਵੱਡਾ ਘਰ ਚਲਾਈਏ ਜੀ, ਕੁਛ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਜਾਂ ਜਾਂ ਤਿਸਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨੌ ਮਿੰਟ।

ਨਾਲ ਪਵਾ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਾਹੀ ਐਸ ਜਗਤਾਂ ਕਾ ਇਤਕਾਰ ਵੰਡੀਏ ਬੰਦਾ ਕਿਸੇ ਨਾ ਖਰੇ ਹੋ ਦੂਜੀਏ ਮੋਹ ਨਾ

ਆਪੇ ਹੀ ਕਹਿਣਾ ਕਿਉਂ ਕਲ ਆਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਤੋ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਰ।

ಹರಿದ ತಾನ ದೃಢ ಇಟ್ಟಿಕಂತರ ಇಟ್ಟಿಕಲ್ ತೆರೆ ಕೋಲ್ ಹೋಗಿ ಗುರುಮಂತರ ತೆರೋ ಉಸ್ ಗುರು ಉಸ್ ವಾಹಿಗುರು ದಿ ಪಹಚಾನ ಕರ ನಾಲ್ ಪಹಚಾನ ಜಯ ಮಹಾಭಯಾನ ತಪತ್ ಕೋ ಅದರ ಕಹಿ ರಸ್ತೆ ਜਿੱਥੇ ਬੜਾ ਓਪਰਾ ਜਿਹਾ ਰਸਤਾ ਹੈ ਉੱਥੇ ਉਹ ਕਰਦੇ ਵੀ ਪਏ ਆਮ ਕਹਿੰਦੇ ਕਰਦੇ ਇੱਥੇ ਕਰਨੀ ਹੋਵੇ ਅਸੀਂ ਕਿਹ ਓਪਰਾ ਦਿੱਤਾ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧ ਇੱਕੋ ਸਾਧ ਜੇ ਮਾਂ ਧਿਆਨ ਤਪਤ ਕੋ ਨਾਮ ਤੇ ਹਰ ਕੇ ਨਾਮ

फेंकना तो भाई के दरगाह ही थी बाबा जी बच्चों कर दे सन टिकट न कितना संभाल के यूके जाना और हजारों रुपए की टिकट होती उसकी भी संभाल ਇਹ ਟਿਕਟ ਜੋ ਸਿਰ ਦੇ ਕੇ ਵਾਹਿਗੁਰੂ ਜੋ ਸ਼ਬਦ ਗੁਰਮੰਤ ਸਾਨੂੰ ਗੁਰੂ ਤੋਂ ਗੁਰਮੰਤਰ ਜੋ ਨਾਮ ਹੈ ਉਹ ਸਾਨੂੰ ਗੁਰੂ ਹੋਰ ਕੋਈ ਨਾਮ ਨਹੀਂ ਦੇ ਸਕਦਾ ਨਾਮ ਪੂਰੇ ਗੁਰੂ ਤੋਂ ਮਿਲਦੇ ਤੇ ਨਾਮ ਦੀ ਜੋ ਪ੍ਰੇਰਣਾ ਹੈ ਇਹ ਨਾਮ ਜਪਣ ਵਾਲੇ ਮਹਾਂਪੁਰਸ਼ ਨੇ ਨਾਮ ਗੁਰੂ ਤੁਮ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰੂ ਪੂਰੇ ਗੁਰੂ ਤੁਮ ਕਿਸ ਵੇਲੇ ਮਿਲ ਜਿਸ ਵੇਲੇ ਅਸੀਂ ਅੰਮ੍ਰਿਤ ਛੱਡ ਪੰਜਾਂ ਪਿਆਰਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਿਸ ਵੇਲੇ ਪੰਜ ਆਪਣੀਆਂ ਫੁੱਲਾਂ ਨੂੰ ਸੌ ਅਰਦਾਸ ਕਰ ਅੰਮ੍ਰਿਤ ਤਿਆਰ ਕਰਦੇ ਕਲਗੀਧਰ ਪਿਤਾ ਜੀ ਦਾ ਹੁਕਮ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਸ ਵੇਲੇ ਪੰਜ ਪਿਆਰੇ ਤਿਆਰ ਪਰ ਤਿਆਰ ਆਪਣੇ ਸੋਧ ਕੇ ਆਪਣੇ ਆਪ ਨੂੰ ਸੋਧ ਕੇ ਸਾਹਿਬਾਂ ਦੀ ਹਜ਼ੂਰੀ ਖੜੋਤੇ ਹੁੰਦੇ ਹਨ ਹਜ਼ੂਰ ਕਹਿੰਦਾ ਉਹਨਾਂ ਪੰਜਾਂ ਦੇ ਅੰਦਰ ਮੈਂ ਆਪ ਆ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਨ ਪੰਜੇ ਸੋ ਹੈ ਇੱਥੇ ਕੋਈ ਵਿਅਕਤੀ ਨਹੀਂ ਤੇ ਉਹ ਵਿਅਕਤੀ ਪੰਜਾਂ ਸ਼ਾਮਲ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਬੰਧਨਾਂ ਨੂੰ ਕੱਟ ਦਿੱਤਾ ਕੋਈ ਵਿਅਕਤੀ ਪਰ ਜੋ ਗੁਰਸਿੱਖ ਬਾਣੀ ਦਾ ਨਿਚਲੇ ਵੀ ਪ੍ਰੇਮ ਗੁਰੂ ਕੇ ਹੁਕਮ ਵਿੱਚ ਰਹਿਣ ਫਿਰ ਅੰਮ੍ਰਿਤ ਪਾਨ ਕਰਾਉਣ ਤੋਂ ਪਹਿਲਾਂ ਫਿਰ ਵੀ ਅਰਦਾਸ ਕਰਨ ਪਾਤਸ਼ਾਹ ਕਲਯੁਗੀ ਜੀ ਹਰ ਵੇਲੇ ਹਰ ਸਵਾਸ ਕੱਢਣਾ ਆਪ ਬਖਸ਼ਿਸ਼ ਕਰੋ ਪਿਛਲੇ ਔਗੁਣ ਬਖਸ਼ ਲੈ ਪ੍ਰਭ ਆ ਕੇ ਗੁਰੂ ਬਖਸ਼ਦੇ ਬਹੁਤ ਪੰਜ ਪਿਆਰੇ ਤਿਆਰ ਕਰ ਅੰਮ੍ਰਿਤ ਛਕਣ ਵਾਲੇ ਨੇ ਉਸ ਵੇਲੇ ਗੁਰਮੰਤਰ ਦੀ ਰਾਤ ਗੁਰੂ ਤੋਂ ਮਿਲਦਾ ਇਸ ਨਾਮ ਦੀ ਪ੍ਰੋਤਾ ਮਹਾਂਪੁਰਸ਼ ਬਾਬਾ ਜੀ ਬਚਨ ਕਰਦੇ ਸਨ ਗੁਰੂਆਂ ਗੁਰੂ ਗੁਰੂ ਗ੍ਰੰਥ ਪਰ ਸੰਗਤ ਮਹਾਂਪੁਰਸ਼ ਕਿਹੜੇ ਮਹਾਂਪੁਰਸ਼ਾਂ ਦੀ ਜਿਹੜੇ ਸਨ ਗੁਰੂ ਗ੍ਰੰਥ ਸਾਹਿਬ ਜਿਹੜੇ ਤੋੜਦੇ ਉਹਨਾਂ ਦੀ ਸੰਗਤ ਮਹਾਂਪੁਰਸ਼ ਬਚਨ ਕਰਦੇ ਸਨ ਜੋ ਗੁਰੂ ਗ੍ਰੰਥ ਸਾਹਿਬ ਤੋਂ ਪਿਆ ਤੋੜਦਾ ਹੈ ਉਹ ਸਾਨੂੰ ਗੁਰੂ ਤੋਂ ਤੋੜ ਉਹਦੀ ਸੰਗਤ ਨਹੀਂ ਜਿਹੜੇ ਜੁੜਨ ਵਾਲੇ ਹਨ ਜਿਨ੍ਹਾਂ ਦੀ ਸੰਗਲਿਆਂ ਦੁਰਮਤ ਮੰਨੇ ਮਿੱਤਰ ਸਾਡੇ ਸਟੇਈ ਹਾਂ ਨੁਢੇਂਦੀ ਜਗ ਸਭਾਇਆ ਜਨ ਨਾਨਕ ਵਿਰਲੇ ਕੇ ਕਿਤਨ ਹੈ ਹੀ ਕੋਈ ਨਹੀਂ ਬਾਈ ਹੈ ਵਿਰਲੇ ਨਾ ਹੀ ਘਣੇ ਫੈਲ ਅਕੜ ਨਾਨਕ ਫੋਟੋ ਨੂੰ ਵੇਖੋ ਨਾ ਵੀ ਕਿਸੇ ਚੀਜ਼ ਦਾ ਨਾਮ ਦੀ ਜਿਸ ਤਰ੍ਹਾਂ ਮਾਸਟਰ ਇਲਮ ਨਹੀਂ ਨਾ ਬਣ ਸਕਦਾ ਮਾਸਟਰ ਹੋਰ ਇਲਮ ਹੋ ਇਸੇ ਤਰ੍ਹਾਂ ਸੰਤ ਸਾਰੇ ਚੰਗੇ ਹਨ ਪਰ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਤ ਹੈ ਗੁਰਸਿੱਖ ਹੈ ਮਹਾਂਪੁਰਖ ਹੈ ਉਹ ਆਪ ਗੁਣ ਵੀ ਬਣੇਗਾ ਸਾਨੂੰ ਗੁਰੂ ਨਾਲ ਜੋੜ ਦੇ

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

मन क्यों बहरा करेगा। गुरु ग्रंथ साहब के प्यार विच एक बारी सारे आखो सतनाम। तकरीबन छेवां हफ्ता या सतवां होएगा। एक प्रकरण धन गुरु ग्रंथ साहब महाराज के चरणों में साडा मन विक जे। छे विशेषताइयां आप जी नाल गुरु सांझियां करा रहा है। पांच आप जी सरवण कर चुके हो, अज छेवीं दी बारी है। कोई संगत नवी आई हुई है, केवल बोल के लंघदे हां। पहलियां पांच श्री गुरु ग्रंथ साहिब जी दी पहली विशेषताई खालसा जी धरती के समय समय अनुसार जितने भी अवतार आए, मच्छ अवतार, कच्छ अवतार, नरसिंह अवतार, होर भी द्वापर दे, त्रेते दे, होर भी समय अनुसार अपनी ड्यूटी दे के धरती तो चले गए। एक गुरु नानक दसवें जामे तो बाद भी धरती तो गए नहीं। दसवें जामे तो बाद शब्द रूप विच सदा लई धरती ते टिक गए। तरस खा के दुनिया दे बेड़े बने लाण दे लई कि ओहो जागदी जोत है, ओह हाजर नाजर जो ते बाकी अवतार गए, गुरु नानक गया नहीं। दसवें जामे तो बाद शब्द रूप विच टिक गए। भर भर के पूर पार लगाउण लई दूजी विशेषता ही धरती ते जितने भी ग्रंथ ने सत्कार योग ने ओ रब दी गल करदे ने, पर गुरु ग्रंथ साहिब दी विशेषता ई ए रब नाल गल्लां कराउंदी है। आखो सतनाम। कोई करण आला होवे। असंगत सारी शब्द पढ़ रही होवे, तेरे भरोसे प्यारे मैं लाड लड़ाया, दसां पातशाहियां चो जिथे भी शरदा होवे, चरणा च मन रखिया होवे, सिद्धियां गल्लां हुंदियां ने। उस वेले एक बाणी है जिहड़ी गल्लां करांदी है। केवल किते स्रोता बनन दी जाच आ जाए। बाकी ग्रंथ रब दी गल करदे ने, गुरु ग्रंथ साहिब दी बाणी रब नाल गल्लां कराउंदी है। तीसरी विशेषताई ना दीपक राग ना मेघ राग, सतगुरु ने दोनों जगह नहीं दिती। सानू सड़क बख्शीए जे तेरी जिंदगी च खुशी आ जाए, ते एहो जा मेघ नहीं मैनू चाहिदा भंगड़िया वाला। कोई भाणा वरत जे ते अत सोग रोने धोने वाला नहीं चाहिदा, दीपक भी नहीं लोड़। आखो सतनाम। इस समय दे मशहूर राग सन, पर महाराज ने इन्हां नूं गुरु ग्रंथ साहिब च जगह नहीं दिती। डिटेल सरवण कर चुके हो। चौथी विशेषताई इक्योंकार तो 18-10-20 तक किधरे भी हों नूं जगह नहीं दिती। नानक सद होवे सृष्टि दा मालक, सज्जन ठग वर्गियां नूं इक नजर नाल संत बनाउण वाला, पर अपने आप नूं की कवे मैं कुत्ता। नानक सद, नानक गरीब, नानक दवाना,
ਨਾਨਕ ਵਿਚਾਰਾ ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ ਅਜੇ ਵੀ ਮੂੰਹ ਨਾ ਵੇਖੀਏ ਨਾਨਕ ਸਭ ਨਾਨਕ ਦੀਵਾਨਾ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਦਾਸ ਨਾਨਕ ਵਿਚਾਰਾ ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ ਉਹ ਗੱਡੀ ਚ ਕੀਰਤਨ ਜਦੋਂ ਕਰਨ ਆਉਂਦੇ ਸੀ ਸਾਜ ਵੀ ਲਿਆਉਂਦੇ ਸੀ ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ ਫਿਰ ਸਾਜ ਖੁੱਲਣੇ ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਗੱਦਾ ਲਾ ਕੇ ਬਹਿਣਾ ਆਖੋ ਸਤਨਾਮ ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਹਨੁਮੰਤ ਸਿੰਘ ਵਰਗੇ ਟੋਇਆ ਫੁੱਟ ਕੇ ਬਹਿਣਾ ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਜੇ ਸਿੱਖ ਨਹੀਂ ਬਣਿਆ ਮੈਂ ਕਹਿੰਦੇ ਇੱਕ ਸਵਾਸ ਬਿਰਥਾ ਨਹੀਂ ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ ਜਿਨ੍ਹੇ ਆਪਣੀ ਜ਼ਿੰਦਗੀ ਚ ਹਾਂ ਨੂੰ ਨਹੀਂ ਮਾਰਿਆ ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿੱਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ ਇਹ ਤੇ ਕੱਚੀ ਕਲਾਸ ਹੈ ਸ਼ੁਰੂਆਤ ਗੁਰਮਤਿ ਹਿਰਦੇ ਗਰੀਬੀ ਆਵੇ ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ ਇਹ ਵਿਸ਼ੇਸ਼ਤਾਈ ਹੈ ਤੇ ਪੰਜਵੀਂ ਵਿਸ਼ੇਸ਼ਤਾਈ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਕਿਵੇਂ ਕਰਦੇ ਨੇ ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ ਅਗਵਾਈ ਵੀ ਦਿੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ ਕਿਵੇਂ ਅਗਵਾਈ ਲੈਂਦੇ ਸੀ ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਵੇ ਨਾਲ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਜੇ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਚ ਤੁਰਿਆ ਆ ਰਿਹਾ ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ ਬਈ ਕੋਈ ਲੱਭ ਗੱਜ ਕੇ ਹੱਥ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ ਖੀਰਲੀਆਂ ਪੰਕਤੀਆਂ ਅਵੈ ਪਦ ਦਾ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਕਿਵੇਂ ਕਹੀਏ ਗੱਲਾਂ ਨਹੀਂ ਕਰ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਤਲ ਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓਂ ਪਿਆ ਸੀ ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ ਬਾਹਰ 3 ਦਿਨ ਵੀ ਲੱਗ ਗਏ
ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉਤੋਂ ਹੋ ਗਿਆ 2-3 ਹਜ਼ਾਰ ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ ਨਿੰਦਿਆ ਆਪਸ ਚ ਮੁੰਡੇ ਕਿਹੋ ਜਿਹੇ ਸ਼ਹਿਰ ਗਏ ਆ ਤੂੰ ਪੱਲਿਓ ਪਾ ਕੇ ਆ ਗਿਆ ਭਾਵੇਂ ਜਾਣਾ ਤੇ ਭਲਾਈ ਕਹਿੰਦਾ ਨੀ ਸੀ ਤੇ ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ ਮਹਾਰਾਜ ਦਾ ਕੀ ਇਸ਼ਾਰਾ ਕੀਰਤਨ ਵੱਲ ਧਿਆਨ ਕਰ ਮਾਇਆ ਨਾਲ ਨਾ ਲਿਬੜ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਗੱਲਾਂ ਕਰਦਾ ਅਗਵਾਈ ਦਿੰਦਾ ਨਿਸ਼ਚਾ ਹੋਣਾ ਚਾਹੀਦਾ ਬਾਕੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਜਦੋਂ ਪ੍ਰਬੰਧ ਸੰਭਾਲਣ ਲਈ 2 ਧੜੇ ਬਣ ਗਏ ਸੀ ਇਹ ਵੀ ਕੰਮ ਬੜੀ ਮਰਿਆਦਾ ਨਾਲ ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ ਦੇਗ ਬਣਾ ਕੇ ਜਪਜੀਤ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ ਇਹ ਗੱਲਾਂ ਵੀ ਕਰਦੇ ਜੇ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰਸੇ ਚਾਹੇ ਪੜੇ ਗ੍ਰੰਥ ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ ਇੱਕ ਵਾਰੀ ਇਹ ਪੰਕਤੀ ਪੜੋ ਜੀ

0: ਹੋਰ ਇੱਕ ਨੇ ਕੇਸ ਹੱਥ ਪੈਂਦੇ ਉਹ ਫਿਰ ਕੋਈ ਸਰੀਰ ਗਏ ਤੂੰ 86 ਯਾਰ ਲੈ ਵੀ ਚੁੱਕਾ ਘਰ ਦੇ ਦਾ ਕਿਉਂ ਨੀ ਛੱਡਦਾ ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇਹ ਨਹੀਂ ਯੋਗ ਉਹ ਸਰੀਰ ਸੀ ਥੋੜਾ ਮਨਮੁਖ ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ ਇਹ ਉਹਨਾਂ ਬਚਨ ਸੁਣਾਇਆ 10 ਵਜੇ ਸਵੇਰੇ ਬਚਨ ਕੀਤਾ 10 ਵਜੇ ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਦੀ ਕਿੱਡੀ ਭੇਦਤਾ ਜੀ ਪਿੱਠ ਨੀ ਲੱਗਣ ਇਸ਼ਾਰਾ ਲੈਣਾ ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ ਹੁਣ ਬਾਬਾ ਦੀਪ ਸਿੰਘ ਜੀ ਸਿੱਖ ਨੇ ਕਲਗੀ ਧਰ ਇੱਕ ਬਾਣੀ ਨੂੰ ਅੰਦਰ ਆਧਾਰ ਬਣਾਇਆ ਕਿੰਨੀਆਂ ਲੱਖਾਂ ਦੀਆਂ ਹੁਣ ਜਿਹੜੇ ਐਤਵਾਰ ਦੁਪਹਿਰੀ ਕਿਤੇ 2 ਵਜੇ ਜਦੋਂ ਚੁਪਹਿਰੇ ਦੇ ਪਾਠਦੇ ਵੇਖਦੇ ਹੀ ਹੋ ਤਕਰੀਬਨ ਲੱਖ ਸਰੀਰ ਦੇ ਹੱਥ ਚ ਸੁਖਮਨੀ ਸਾਹਿਬ ਦਾ ਗੁਟਕਾ ਫੜਿਆ ਹੋਇਆ ਪਿਆਰੇ ਇਹਦੇ ਤੋਂ ਇਹ ਭਾਵ ਲਓ ਕਿ ਗੁਰਬਾਣੀ ਕਿੱਡਾ ਅਨਮੋਲ ਸੌਦਾ ਹੋਏਗਾ ਜਿੰਨੇ ਨੂੰ ਹਿਰਦੇ ਚ ਵਸਾਇਆ ਉਹਦੇ ਆਪਣੇ ਘਰ ਆਪਣੀ ਝੋਲੀ ਭਰਨੀ ਇੱਕ ਪਾਸੇ ਉਹਨੂੰ ਤੇ ਕੁੰਜੀਆਂ ਵੀ ਮਿਲ ਜਾਂਦੀਆਂ ਹੁਣ ਅੰਮ੍ਰਿਤਸਰ ਚ ਦੂਜਾ ਸਥਾਨ ਹੈ ਭਾਈ ਸ਼ਾਲੋਈ ਦਾ ਟੋਬਾ ਕੌਣ ਨੇ ਭਾਈ ਸ਼ਾਲੋਈ ਸਿੱਖ ਹੀ ਨੇ ਨਾ ਗੁਰੂ ਰਾਮਦਾਸ ਜੀ ਗੱਜ ਕੇ ਆਖੋ ਸਤਨਾਮ ਰਾਮਦਾਸ ਗੁਰਮੁਖੋਂ ਚਾਰਾ ਅਨੰਨ ਭਗਤ ਸ਼ਾਲੋ ਮਮ ਪਿਆਰਾ ਇਹ ਗੁਰਸਿੱਖੀ ਕੇ ਕੁਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਦੇਖੋ ਕਿਆਸਾ ਵਰ ਦੇਤੇ ਉਹ ਜਾਂ ਭਾਈ ਸ਼ਾਲੋ ਤੇਰੇ ਦਰ ਤੋਂ ਖਰੇ ਤੇ ਝੋਲੀਆਂ ਭਰਨਗੇ ਜੇ ਕਿਸੇ ਖੋਟੇ ਤੇ ਵੀ ਤੈਨੂੰ ਤਰਸ ਆ ਗਿਆ ਉਹ ਵੀ ਖਾਲੀ ਨਹੀਂ ਜਾਏ ਕਿਹਦੇ ਸਦਕੇ ਇਸ ਗੁਰਬਾਣੀ ਦੇ ਗੁਰਬਾਣੀ ਨੂੰ ਆਧਾਰ ਬਣਾਇਆ ਝੋਲੀਆਂ ਭਰਨ ਵਾਲਾ ਅੱਗੋਂ ਬਣ ਯਾਦ ਰੱਖਿਓ ਜਿਹੜੇ ਗ੍ਰਿਸਤੀ ਲੋਕ ਨੇ ਨਾ ਉਹਨਾਂ ਲਈ ਪੁੱਤਰ ਜਿਹੜਾ ਮਿੱਠਾ ਮੇਵਾ ਹੁੰਦਾ ਪੁੱਤਰ ਬੜੀ ਵੱਡੀ ਗੱਲ ਹੁੰਦੀ ਆਮ ਗ੍ਰਿਸਤੀ ਵਾਸਤੇ ਬੰਦਾ ਟੱਪ ਜੇ ਤੇ ਫਿਰ ਤੇ ਅਧਿਆਤਮਕ ਦਾਤਾਂ ਉਹਦੇ ਲਈ ਆਮ ਗ੍ਰਿਸਤੀ ਲਈ ਪੁੱਤਰ ਨੂੰ ਬਹੁਤ ਅਹਿਮੀਅਤ ਦਿੰਦੇ ਨੇ ਹੈਂਜੀ ਤੇ ਭਾਈ ਸ਼ਾਲੋ ਜੀ ਉਹ ਗੁਰੂ ਪਿਆਰਿਓ ਕਿਤੇ ਮੌਜ ਵਿਚ ਆ ਗਏ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵੇ ਪਕਾਉਣ ਦੇ ਵਿਚ ਕਿਤੇ ਥੋੜਾ ਗਈ ਬਾਰਿਸ਼ਾਂ ਦੀ ਤੇ ਇੱਥੋਂ ਤੱਕ ਕਈ ਗਏ ਇੱਕ ਪਾਥੀ ਤੋਂ ਇੱਕ ਪੁੱਤਰ ਗਾਇਆ ਸਤਨਾਮ ਉਹ ਮਹਾਰਾਜ ਨੇ ਬੁਲਾਇਆ ਇੰਨਾ ਸੌਦਾ ਸੌਦਾ ਇਹ ਕੀ ਕਹੀ ਜਾਂਦੇ ਇੱਕ ਪਾਥੀ ਤੋਂ ਇੱਕ ਪੁੱਤਰ ਤੇਰੀ ਰਸਨਾ ਤੇ ਗੁਰੂ ਨਾਨਕ ਬੈਠਾ ਸਿਮਰਨ ਬੈਠਾ ਬਾਣੀ ਬੈਠੀ ਇਹ ਸੱਤ ਹੋ ਜਾਣਾ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਮੈਂ ਕਹਿ ਹੀ ਦਿੱਤਾ ਤੇਰੇ ਪਿਆਰ ਚ ਆ ਕੇ ਤੇ ਤੇਰਾ ਕਿਹੜਾ ਘਰ ਛੋਟਾ ਫਿਰ ਦਈ ਜਾਓ ਇਸ਼ਾਰਾ ਅੱਜ ਵੀ ਉਹਨਾਂ ਦੇ ਅਸਥਾਨ ਤੋਂ ਝੋਲੀਆਂ ਭਰਦੀਆਂ ਸੁੱਕੇ ਬੱਚੇ ਹੋ ਜਾਂਦੇ ਪੜਿਆ ਤੁਸੀਂ ਸਾਖੀਆਂ ਭਾਈ ਸ਼ਾਲੋ ਜੀ ਤਿਲਕ ਪਏ ਸੀ ਗੁਰੂ ਅਰਜਨ ਦੇ ਪਤਾ ਲੈਣ ਆਏ ਸੀ ਭਾਈ ਸ਼ਾਲੋ ਜੀ ਹੁਣ ਜਦੋਂ ਸਮਾਂ ਹੋ ਗਿਆ 12 ਤੋਂ ਉੱਤੇ ਮਹਾਰਾਜ ਜੀ ਆਪਣੇ ਪਿਆਰੇ ਦੇ ਨਾਲ ਜਿਉਂ ਪਿਆਰ ਦੀਆਂ ਬਾਤਾਂ ਇੱਕ ਪਿਆਰਾ ਇੱਕ ਨਾਲ ਮਾਲਕ ਗੁਰੂ ਅਰਜਨ ਦੇਵ ਸਮਾਂ ਹੋ ਗਿਆ ਇਸ਼ਨਾਨ ਦਾ ਮਹਾਰਾਜ ਜੀ ਨੇ ਉੱਥੇ ਕੀਤਾ ਤੇ ਜੁੜ ਗਏ ਜਦੋਂ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ ਤੇ ਭਾਈ ਸ਼ਾਲੋ ਖੜੇ ਨੇ ਉਹ ਭਾਈ ਸ਼ਾਲੋ ਤੂੰ ਖੜਾ ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਗਏ ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ ਤੇ ਗੁਰੂ ਪਿਆਰਿਓ ਬਾਬਾ ਜੀ ਦਾ ਬਚਨ ਹੈ ਭੁੰਜੇ ਲੱਕ ਲਾਣਾ ਚਾਹੀਦਾ ਲਾਣਾ ਦੋ ਦਿਨ ਦੋ ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ ਖੰਡ ਪਾਠ ਹੋਵੇ ਤੇ ਪਲੰਘ ਤੇ ਕਹਿੰਦੇ ਸਨ ਨਹੀਂ ਸਤਕਾਰ ਵਜੋਂ ਭੁੰਜੇ ਲੱਕ ਲਾ ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ ਮਾਲਕ ਆਇਆ ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗਲੇ ਕਮਰੇ ਚ ਵੜਨਗੇ ਭਾਵਨਾ ਹੋਵੇ ਮਾਲਕ ਆਇਆ ਦਰ ਖੜਾ ਸੇਵਾ ਕਰੇ ਹੱਕ ਸਤਨਾਮ ਭਾਈ ਸ਼ਾਲੋ ਖੜਾ ਜੀ ਮਾਲਕ ਆਇਆ ਉਹ ਤੂੰ ਤਿਲਕ ਪਿਆ ਤੂੰ
1: ਅਸੀਂ ਤੇਰਾ ਪਤਾ ਲੈਣ ਆਏ ਆ, ਤੂੰ ਖੜਾ।
0: ਦਿਆਲਤਾ ਚ ਆ ਗਏ, ਉਹ ਭਾਈ ਸ਼ਾਲੋ ਦੱਸ, ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਦੀ। ਕਹਿਣ ਲੱਗੇ, ਨਹੀਂ ਮਹਾਰਾਜ, ਉਸ ਸਥਾਨ ਦੀ, ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਦੇ। ਚੰਗਾ ਫਿਰ ਭਾਈ ਸ਼ਾਲੋ, ਇੱਥੇ ਟੋਬਾ ਪਰ ਵਰ ਦਿੰਦੇ ਆ, ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ। ਭਾਈ ਸ਼ਾਲੋ, ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ, ਸਿਮਰਨ ਨੂੰ ਹਿਰਦੇ ਚ ਵਸਾਇਆ, ਇੱਥੇ ਸੁੱਕੇ ਬੱਚੇ ਹਰੇ ਹੋਣਗੇ, ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ। ਸੰਗਤ ਇੱਕ ਅੰਦਾਜ਼ਾ ਲਾ ਲੋ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ, ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ। ਇਹ ਛੇਵੀਂ ਵਿਸ਼ੇਸ਼ਤਾ ਆਈ ਜੇ ਡੱਟ ਕੇ ਗੁਰਬਾਣੀ ਨਾਲ ਜੁੜੋ। ਤੂੰ ਗੱਲ ਸਾਰੀ ਮੈਂ ਦੇਖੇ ਭਾਵਨਾ ਦੀ ਏ, ਨਿਸ਼ਚੇ ਦੀ ਏ। ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ, ਤਾਂ ਖੜੇ ਹੋ ਨਿਸ਼ਚਾ। ਉਹ ਮੈਂ ਕੀ ਇੱਥੇ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ? ਕੋਈ ਇਹਨੂੰ ਹਿਰਦੇ ਨਾਲ ਇਹਦੀ ਖੁਰਾਕ ਬਣਾਵੇ ਸਹੀ, ਕੋਈ ਜੁੜੇ ਸਹੀ। ਛੇ ਵਿਸ਼ੇਸ਼ਤਾਈਆਂ, ਆਓ ਇਹ ਪੰਕਤੀ ਪੜ੍ਹੀਏ।

ਕਿ ਸੋ ਸਖਾ ਸਿੰਘ ਸੋ ਸਖਾ ਸਖ ਵਿੰਦ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਛੋਟਾ ਕਾਵੇ। ਸੋ ਸਿੱਖ ਸਖਾ ਬੰਧ ਪੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਆ, ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਨੇ ਆਪ ਕਾਲ ਪੁਰਖ ਦਾ ਭਾਣਾ ਮੰਨ ਕੇ ਦਿਖਾ ਕੇ ਆਪਣੇ ਸਰੀਰ ਤੇ ਘਟਾ ਕੇ ਵਰਤਮਾਨ ਵਿੱਚ ਲਿਆ ਕੇ ਪੂਰਨੇ ਪਾ ਕੇ ਦਿਖਾ ਕੇ ਤੇ ਗੁਰੂ ਸਾਹਿਬ ਸਫਲੀ ਕਰਕੇ ਦਿਖਾ ਕੇ ਗਏ। ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਆਪ ਤੱਤੀਆਂ ਤਵੀਆਂ ਤੇ ਬਹਿ ਕੇ ਤੇ ਫਿਰ ਉੱਤੇ ਤੱਤਾ ਰੇਤਾ ਪਵਾ ਕੇ ਉਬਲਦੀ ਦੇਗ ਵਿੱਚ ਬਹਿ ਕੇ ਉਬਲ ਕੇ ਦਿਖਾ ਕੇ ਤੇ ਬਾਣੀ ਨੂੰ ਆਪਣੇ ਸਰੀਰ ਤੇ ਵਾਤਾਵਰਨ ਵਿੱਚ ਲਿਆ ਕੇ ਘਟਾ ਕੇ ਪੂਰਨੇ ਪਾ ਕੇ ਦਿਖਾ ਕੇ ਇਹ ਜਿਹੜੀ ਸ਼ਹੀਦੀ ਲੈਣ ਆ ਇਹ ਧੰਨ ਗੁਰੂ ਅਰਜਨ ਸਾਹਿਬ ਤੋਂ ਚੱਲੀ ਹੈ। ਜਿਹੜਾ ਕੁਛ ਵੀ ਨਹੀਂ ਕਰ ਸਕਿਆ, ਨਾ ਕੋਈ ਕਰ ਸਕਦਾ ਹੈ ਤੇ ਨਾ ਕੋਈ ਕਰ ਸਕਿਆ ਜ਼ਿੰਦਗੀ ਦੇ ਵਿੱਚ, ਜੇ ਕਿਤੇ ਧਰਮ ਦੀ ਰੱਖਿਆ ਵਾਸਤੇ ਉਹਨੂੰ ਸ਼ਹੀਦੀ ਪ੍ਰਾਪਤ ਹੋ ਜਾਵੇ ਫੇਰ ਵੀ ਉਹਨੂੰ ਪਰ ਹੋਵੇ ਧਰਮ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ ਜਿਹਦਾ ਸਰੀਰ ਵੀ ਲੱਗ ਜਾਵੇ ਫੇਰ ਵੀ ਇਹਦਾ ਜਨਮ ਮਰਨ ਕੱਟਿਆ ਜਾਂਦਾ, ਇਹਨੂੰ ਸ਼ਹੀਦੀ ਮਰਾਤਬਾ ਮਿਲ ਜਾਂਦਾ ਹੈ। ਜੇ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਪ੍ਰਾਪਤ ਹੋ ਜਾਵੇ, ਇਸ ਵਾਸਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਪਾਲੇ ਸੌਦਾ ਬੜਾ ਮਹਿੰਗਾ, ਨਾਵੇਂ ਪਾਤਸ਼ਾਹ ਲਿਖ ਕੇ ਦੇ ਗਿਆ, ਜਨ ਨਾਨਕ ਖੇਲ ਕਠਨ ਹੈ ਕਿਨੂੰ ਗੁਰਮੁਖ ਜਨ। ਇਹ ਬਹੁਤ ਹੀ ਖੇਡ ਜਿਹੜੀ ਆ ਬਹੁਤ ਔਖੀ ਹੈ, ਤੱਤੀਆਂ ਤਵੀਆਂ ਤੇ ਬਹਿ ਜਾਣ ਫੇਰ ਉੱਤੇ ਤੇ ਤਰ ਤੱਤਾ ਰੇਤਾ ਪਵਾਉਣ, ਫੇਰ ਗੁਰੂ ਸਾਹਿਬ ਨੇ ਉਬਲਦੀ ਦੇਗ ਦੇ ਵਿੱਚ ਉਬਲ ਕੇ ਦਿਖਾ ਦਿੱਤਾ। ਖੇਲ ਤੇ ਹੈਗਾ ਬੜਾ ਹੀ ਕਠਨ ਹੈ, ਇਹ ਕੋਈ ਮਖੌਲ ਨਹੀਂ ਹੈ। ਆਰਿਆਂ ਦੇ ਨਾਲ ਸੀਸ ਚਰਵਾ ਦੇਣੇ ਤੇ ਮਨੀ ਸੋ ਬੰਦ ਬੰਦ ਕਟਵਾ ਦੇਣਾ।

ਦੇ ਨੇ, ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਇਹ ਖੇਲ ਬਹੁਤ ਹੀ ਕਠਿਨ ਹੈ, ਉਹ ਹੀ ਇਹ ਖੇਲ ਕਰ ਸਕਦਾ, ਖੇਡ ਸਕਦਾ ਜਿਹਨੂੰ ਮਰਨ ਦੀ ਪਰਵਾਹ ਨਾ ਹੋਵੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨਾ ਕੀ ਰਹਿਣਗਾ, ਤਾਂ ਆਓ ਮਾਰੇ ਪਾਸ। ਇਸ ਵਾਸਤੇ ਪੰਜਵੇਂ ਪਾਤਸ਼ਾਹ ਵੇਲੇ ਜਹਾਂਗੀਰ ਬਾਦਸ਼ਾਹ ਸੀਗਾ ਦਿੱਲੀ ਦਾ, ਜਿਸਨੇ ਪੰਜਵੇਂ ਪਾਤਸ਼ਾਹ ਨੂੰ ਮੌਤ ਸਜ਼ਾ ਦਾ ਹੁਕਮ ਦੇ ਦਿੱਤਾ ਸੀਗਾ, ਤੇ ਭਾਈ ਚੰਦੂ ਸੀਗਾ ਜਿਹੜਾ ਚੰਦੂ ਲਾਲ, ਉਹ ਉਸ ਟਾਈਮ ਤੇ ਲਾਹੌਰ ਦਾ ਅਫਸਰ ਸੀਗਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦਿੱਤੇ ਸੀ ਤੇ ਉੱਤੇ ਤੱਤੀ ਰੇਤ ਪਵਾਈ ਸੀਗੀ। ਇਸੇ ਦਗਾਂ ਮੀਰ ਮਨੂ ਵੇੜੇ ਵੀ ਬਹੁਤ ਅਤਿਆਚਾਰ ਹੋਇਆ ਸੀਗਾ ਉਸ ਟਾਈਮ ਤੇ। ਜਿਹੜੇ ਅੰਮ੍ਰਿਤਧਾਰੀ ਸਿੱਖ ਸੀਗੇ ਉਹ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਰਾਤਾਂ ਕੱਢਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਮੀਰ ਮਨੂ ਵੇੜੇ ਜੇ ਕੋਈ ਸਿੱਖ ਦਾ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮਨੂ ਉਹਨੂੰ 50 ਰੁਪਈਏ ਨਾਮ ਦਿੰਦਾ ਸੀਗਾ। ਇੰਨਾ ਉਦੋਂ ਅਤਿਆਚਾਰ ਹੋਇਆ ਮੀਰ ਮਨੂ ਵੇੜੇ, ਜੇ ਕੋਈ ਸਿੱਖ ਦਾ ਮੁਸਲਮਾਨ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮਨੂ ਉਹਨੂੰ 50 ਰੁਪਈਏ ਨਾਮ ਦਿੰਦਾ ਸੀ। ਇੰਨਾ ਮੀਰ ਮਨੂ ਵੇੜੇ ਅਤਿਆਚਾਰ ਹੋਇਆ ਉਸ ਟਾਈਮ ਤੇ। ਫਿਰ ਜਿਹੜੇ ਸੰਗੀ ਸਿੱਖ ਸੀਗੇ ਅੰਮ੍ਰਿਤਧਾਰੀ, ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਸੀ, ਉਹ ਜੰਗਲਾਂ ਦੇ ਵਿੱਚ ਜਾ ਕੇ ਤੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ। ਭਾਈ ਤਾਰੂ ਸਿੰਘ ਸੀ ਜਿਹੜਾ, ਇਹ ਬੜਾ ਹੀ ਭਗਤੀ ਭਾਵ ਵਾਲਾ ਸੀ ਤੇ ਸੇਵਾ ਭਾਵ ਵਾਲਾ ਸੀ। ਜਦੋਂ ਕੋਈ ਜਥੇਦਾਰ ਸੁਨੇਹਾ ਭੇਜਦਾ ਸੀ ਨਾ ਵੀ ਸੰਗਤ ਭੁੱਖੀ ਹੈ, ਫਿਰ ਭਾਈ ਦਾਰੂ ਸਿੰਘ ਪ੍ਰਸ਼ਾਦਾ ਤਿਆਰ ਕਰਕੇ ਤੇ ਟੋਕਰਾ ਭਰ ਕੇ ਜਾ ਕੇ ਜੰਗਲ ਦੇ ਵਿੱਚ ਛਕਾ ਕੇ ਆਉਂਦਾ ਸੀਗਾ ਤੇ ਜਦੋਂ ਸੁਨੇਹਾ ਆਉਂਦਾ ਸੀਗਾ ਹੁਣ ਬਸਤਰ ਪਾਟ ਕੇ, ਫਿਰ ਭਾਈ ਤਾਰੂ ਸਿੰਘ ਆਪਣੇ ਖੱਦਰ ਦੇ ਚੋੜੇ ਸਵਾ ਕੇ ਤੇ ਜਾ ਕੇ ਉਹਨਾਂ ਨੂੰ ਸੁਣ ਦੇ ਕੇ ਆਉਂਦਾ ਸੀਗਾ। ਉਹ ਬਾਗੀ ਸਿੱਖ ਸੀਗੇ, ਰਹਿੰਦੇ ਜੰਗਲਾਂ ਦੇ ਵਿੱਚ ਸੀਗੇ। ਫਿਰ ਜਿਹੜੀਆਂ ਸਿੱਖਣੀਆਂ ਘਰਾਂ ਦੇ ਵਿੱਚ ਰਹਿੰਦੀਆਂ ਸੀਗੀਆਂ, ਮੁਸਲਮਾਨ ਫੌਜੀ ਸੀ ਜਿਹੜੇ, ਉਹਨਾਂ ਨੂੰ ਆ ਕੇ ਘਰਾਂ ਤੋਂ ਫੜ ਕੇ ਲੈ ਜਾਂਦੇ ਸੀ, ਲਿਜਾ ਕੇ ਮੀਰ ਮਨੂ ਵੇੜੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੰਦੇ ਸੀਗੇ। ਕੈਦ ਕਰਕੇ ਤੇ ਫਿਰ ਉਹਨਾਂ ਨੂੰ ਮਨ ਮਨ ਦਾਣੇ ਦਿਆ ਕਰਦੇ ਸੀਗੇ ਪੀਣ ਵਾਸਤੇ, ਤੇ ਉਹਨਾਂ ਨੂੰ ਸ਼ਰਤ ਕੀ ਮਨਾਉਂਦੇ ਸੀ, ਤੁਸੀਂ ਮੁਸਲਮਾਨੀਆਂ ਬਣ ਜਾਓ ਤੇ ਤੁਹਾਨੂੰ ਮੀਰਾਂ ਦੇ ਘਰ ਵਿਆਹ ਦਿਆਂਗੇ ਤੇ ਤੁਸੀਂ ਬੇਗਮਾਂ ਖਵਾਓਗੀ, ਤੁਸਾਂ ਸਿੱਖਾਂ ਤੋਂ ਕੀ ਲੈਣਾ, ਉਹ ਤੇ ਨਾ ਤੁਹਾਨੂੰ ਕੱਪੜਾ ਦੇ ਸਕਦੇ ਆ ਨਾ ਰੋਟੀ ਦੇ ਸਕਦੇ ਆ, ਤੁਸੀਂ ਬੇਗਮਾਂ ਬਣ ਜਾ, ਮੁਸਲਮਾਨੀਆਂ ਬਣ ਜਾ। ਪਰ ਉਹਨਾਂ ਦਾ ਸਿੱਖੀ ਨਾਲ ਪਿਆਰ ਸੀ, ਧਰਮ ਦੇ ਨਾਲ ਪਿਆਰ ਸੀ, ਗੁਰੂ ਦੇ ਨਾਲ ਪਿਆਰ ਸੀ, ਮਨੁੱਖਾ ਜਨਮ ਸਫਲਾ ਕਰਨ ਦੇ ਨਾਲ ਪਿਆਰ ਸੀਗਾ। ਇਸ ਵਾਸਤੇ ਕੋਈ ਵੀ ਸਿੱਖਣੀ ਮੁਸਲਮਾਨੀ ਨਹੀਂ ਹੋਈ ਤੇ ਮਨ ਮਨ ਦਿਆਣੇ ਪੀ ਕੇ ਉਸ ਤੋਂ ਬਾਅਦ ਫਿਰ ਜਦੋਂ ਸ਼ਾਮ ਨੂੰ ਤੇ ਉਹਨਾਂ ਨੂੰ ਦਿੰਦੇ ਕੀ ਸੀਗੇ, ਇੱਕ ਪਿਆਲਾ ਪਾਣੀ ਦਾ ਤੇ ਅੱਧੀ ਅੱਧੀ ਰੋਟੀ ਖਾਣ ਵਾਸਤੇ ਦੇਣੀ ਤੇ ਮਨ ਮਨ ਉਹਨਾਂ ਕੋਲੋਂ ਦਾਣੇ ਭਿਆਉਣੇ, ਆਟਾ ਭਿਆਉਣਾ। ਜਦੋਂ ਸ਼ਾਮ ਨੂੰ ਸਿੱਖਣੀਆਂ ਨੇ ਵੇਢੀਆਂ ਹੋਣ, ਫਿਰ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਰਹਿ ਰਾਸ ਪੜ ਕੇ ਉਹਨਾਂ ਨੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ 4 ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, 4 ਪਹਿਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ, ਅਰਦਾਸ ਆ ਕਰਦੀਆਂ ਸੀਗੀਆਂ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਉਹਨਾਂ ਨੇ 1.25 ਮਨ ਦਾਣੇ ਕਰ ਦਿੱਤੇ ਪੀਣ ਵਾਸਤੇ, 1.25 ਮਨ ਦਾਣੇ ਪੀ ਕੇ ਵੀ
ਫੇਰ ਵੀ ਓਹੀ ਅਰਦਾਸ ਕਰਦੀਆਂ ਸੀ ਸ਼ਾਮ ਨੂੰ ਜਦੋਂ ਵਿਹਲੀਆਂ ਹੋਣ ਤੇ ਰਹਿ ਰਾਸ ਫੜ ਕੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ। ਚਾਰ ਪੈਰ ਦਿਨ ਆਪ ਜੀ ਦੇ ਪਾਣੇ ਅੰਦਰ ਸੁਖ ਦਾ ਬਤੀਤ ਹੋਇਆ। ਚਾਰ ਪੈਰ ਰਹਿਣ ਆ ਰਹੀ ਹੈ ਆਪ ਜੀ ਦੇ ਪਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫੇਰ ਉਹਨਾਂ ਨੇ ਰੋੜੀ ਦੇ ਗੋੜੇ ਬਣਾਏ। ਰੋੜੀ ਦੇ ਗੋੜੇ ਬਣਾ ਕੇ ਜਦੋਂ ਰਾਤ ਨੂੰ ਸਿੱਖਣੀਆਂ ਨੇ ਆਰਾਮ ਕਰਨਾ ਹੁੰਦਾ ਸੀ, ਉਸ ਟਾਈਮ ਤੇ ਉਹਨਾਂ ਦੀਆਂ ਛਾਤੀਆਂ ਦੇ ਰੱਖੇ ਜਾਂਦੇ ਸੀਗੇ। ਸਾਰੀ ਰਾਤ ਪਹਿਰਾ ਰਹਿੰਦਾ ਸੀ, ਨਾ ਵਿਚਾਰੀਆਂ ਉੱਠ ਕੇ ਬਹਿ ਸਕਣ ਤੇ ਨਾ ਹੀ ਉਹ ਪਾਸਾ ਲੈ ਸਕਣ। ਇਸ ਤਰ੍ਹਾਂ ਸਾਰੀ ਸਾਰੀ ਰਾਤ ਛਾਤੀਆਂ ਦੇ ਗੋੜੇ ਰੱਖ ਕੇ ਤੇ ਪਈਆਂ ਰਹਿਣਾ। ਜਿਸ ਵੇਲੇ ਦਿਨ ਚੜੇ ਉਹਨਾਂ ਨੇ ਡਾਉਣੇ, ਉਸ ਤੋਂ ਬਾਅਦ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਜਪਜੀ ਸਾਹਿਬ ਦੇ ਪਾਠ ਕਰਕੇ ਫੇਰ ਉਹਨਾਂ ਨੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ। ਚਾਰ ਪੈਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਹੋਈ ਹੈ। ਚਾਰ ਪੈਰ ਦਿਨ ਆ ਰਿਹਾ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਵੇ। ਇੰਨੇ ਤਸੀਹੇ ਚੱਲ ਕੇ ਵੀ ਫੇਰ ਵੀ ਨਾ ਦੇ ਕੋਈ ਸਿੱਖਣੀ ਮੁਸਲਮਾਨੀ ਹੋਈ ਹੈ ਤੇ ਨਾ ਹੀ ਕੋਈ ਰੋਈ ਹੈ। ਤੇ ਜਿਹੜੀ ਕੋਈ ਸਿੱਖਣੀ ਸ਼ਹੀਦੀ ਪ੍ਰਾਪਤ ਕਰ ਜਾਂਦੀ ਸੀ, ਉੱਥੇ ਜੇਲ ਦੇ ਵਿੱਚ ਖੂਹ ਸੀਗਾ, ਉਸ ਖੂਹ ਦੇ ਵਿੱਚ ਸੁੱਟ ਦਿੰਦੇ ਸੀਗੇ ਜਿਹੜੀ ਕੋਈ ਸ਼ਹੀਦ ਹੋ ਜਾਂਦੀ ਸੀਗੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਜਿਨ੍ਹਾਂ ਦੇ ਕੋਲ ਬੱਚੇ ਸੀਗੇ ਇੱਕ ਮੁਸਲਮਾਨ ਨੇ ਬੱਚਾ ਖੋ ਲੈਣਾ ਤੇ ਉਹਨ ਖਿੱਦੋ ਵਾਂਗੂ ਤਾਂ ਨੂੰ ਸੁੱਟਣਾ ਤੇ ਦੂਸਰੇ ਨੇ ਵਰਸ਼ੇ ਦੇ ਵਿੱਚ ਭਰੋ ਲੈਣਾ। ਇਸ ਤਰ੍ਹਾਂ ਮੁਸਲਮਾਨ ਸਿੱਖਣੀਆਂ ਦੇ ਸਾਹਮਣੇ ਉਹਨਾਂ ਦੇ ਬੱਚੇ ਮਾਰੇ ਗਏ। ਕਿਸੇ ਇਤਿਹਾਸ ਵਿੱਚ ਇਹ ਨਹੀਂ ਦੱਸਿਆ ਕਿ ਕੋਈ ਰੋਇਆ ਹੋਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੋਈ ਹੈ, ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਰੇ ਰੋਂਦੇ ਸਬੂਤ ਕੀਤੇ ਹੈ ਕਿ ਸੰਸਰ ਦਾਮ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਘਰ ਆਇਆ ਅਜੇ ਸਰੋਵੇ ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ ਰੋਵੇ ਦੈਸਰ ਲੰਕ ਗੁਆਏ ਜਨ ਸੀਤਾ ਆਂਦੀ ਡੋਰੂ ਵਾਏ ਰੋਵੇ ਪਾਂਡੂ ਭਾਏ ਮਜੂਰ ਜਿਨ ਕੇ ਸਵਾਮੀ ਰਹਿਤ ਹਜੂਰ ਰੋਵੇ ਜਨ ਮੇਜਾ ਖੋਏ ਗਿਆ ਇਕ ਹੀ ਕਾਰਨ ਪਾਪੀ ਪਿਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੇ ਰਾਜੇ ਕੰਨ ਪੜਾਏ ਕਿਰਪਨ ਰੋਵੇ ਸੰਚੇ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ। ਇਹ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਸਾਰੇ ਰੋਂਦੇ ਸਬੂਤ ਕੀਤੇ ਹੈ, ਨਾਲ ਕਾਰਨ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਰੋਣਾ ਕਿਉਂ ਪਿਆ ਸੀ, ਨਾਲ ਕਾਰਨ ਵੀ ਦੱਸਿਆ ਗਿਆ। ਇਸੇ ਦਗਾ ਉਹ ਤੇ ਸਾਰੇ ਰੋਂਦੇ ਸਬੂਤ ਕੀਤੇ, ਪਰ ਇਤਿਹਾਸ ਦੇ ਵਿੱਚ ਕਿਤੇ ਨਹੀਂ ਤੁਹਾਨੂੰ ਇਹ ਲੱਭੇਗਾ ਭਾਈ ਤਾਰੂ ਸਿੰਘ ਰੋਇਆ ਹੋਵੇ ਜਾਂ ਸਿੱਖਣੀਆਂ ਰੋਈਆਂ ਹੋਣ ਜਾਂ ਭਾਈ ਦਿਆਲਾ ਰੋਇਆ ਹੋਵੇ ਜਾਂ ਭਾਈ ਮਤੀ ਦਾਸ ਰੋਇਆ ਹੋਵੇ। ਬਿਨਾਂ ਸ਼ੱਕ ਆਰਿਆਂ ਨਾਲ ਤੇ ਸੀ ਚਰਵਾ ਦਿੱਤੇ ਹੈ, ਪਰ ਕੋਈ ਰੋਂਦਾ ਸਬੂਤ ਨਹੀਂ ਹੋਇਆ। ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਉਸੇ ਤਗਾ ਉਹਨਾਂ ਨੇ ਭਾਣਾ ਮੰਨ ਕੇ ਦਿਖਾਇਆ, ਪਰ ਉਹਨਾਂ ਦਾ ਗੁਰੂ ਦੇ ਨਾਲ ਪਿਆਰ ਸੀ ਭਾਈ, ਧਰਮ ਦੇ ਨਾਲ ਪਿਆਰ ਸੀ, ਸਿੱਖੀ ਦੇ ਨਾਲ ਪਿਆਰ ਸੀ, ਮਨੁੱਚਾ ਜਾਨੂੰ ਸਫਲਾ ਕਰਨ ਦੇ ਨਾਲ ਪਿਆਰ ਸੀ। ਇਸ ਵਾਸਤੇ ਆ ਪਿਆਰ ਦਾ ਸਬੂਤ ਸਵਾਸਾਂ ਦੇ ਕੇਸਾਂ ਦੇ ਸੁਨਾਰ ਨਿਭਾ ਕੇ ਦਿਖਾ ਗਏ ਹੈ। ਫਿਰ ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ,
ਜਿਨ੍ਹਾਂ ਮਾਈਆਂ ਦੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਟੋਟੇ ਕਰਕੇ ਟੁਕੜੇ ਕਰਕੇ ਰੱਸੀਆਂ ਚ ਪਰੋ ਕੇ ਹਾਰ ਤੇ ਉਹਨਾਂ ਹੀ ਸਿੱਖਣੀਆਂ ਦੇ ਗਲਾਂ ਵਿਚ ਪਾਏ ਗਏ ਜਿਨ੍ਹਾਂ ਸਿੱਖਣੀਆਂ ਦੇ ਬੱਚੇ ਸੀਗੇ। ਇਥੋਂ ਤਾਈ ਮੀਰ ਮਨੂ ਵੇਲੇ ਹੱਤਿਆਚਾਰ ਹੋਇਆ। ਫਿਰ ਜਦੋਂ ਪਤਾ ਲੱਗਾ ਸੂਬੇਦਾਰ ਨੂੰ ਕਿ ਭਾਈ ਤਾਰੂ ਸਿੰਘ ਜਿਹੜਾ ਇਹ ਜਾ ਕੇ ਬਾਗੀਆਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ, ਉਹਨੂੰ ਪੁਲਿਸ ਭੇਜੀ ਕੇ ਜਾਓ ਉਹਨੂੰ ਫੜ ਕੇ ਦਿਓ। ਜਿਸ ਵੇਲੇ ਪੁਲਿਸ ਆਈ ਆ ਭਾਰੀ ਤਾਰੂ ਸਿੰਘ ਨੂੰ ਫੜਨ ਵਾਸਤੇ, ਭਾਈ ਤਾਰੂ ਸਿੰਘ ਕੋਈ ਡੁੱਬਿਆ ਨਹੀਂ ਕੋਈ ਭੱਜਾ ਨਹੀਂ। ਹੁਣ ਆਈ ਪੁਲਿਸ ਦਾ ਬੜਾ ਹੀ ਸਤਿਕਾਰ ਕੀਤਾ, ਹਵੇਲੀ ਦੇ ਵਿਚ ਮੰਜੇ ਡਾ ਕੇ ਬਿਸਤਰੇ ਵਿਛਾ ਕੇ ਤੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਤੇ ਕਹਿਣ ਲੱਗਾ ਆਪਾਂ ਹੁਣ ਕੱਲ ਨੂੰ ਚੱਲਾਂਗੇ, ਅੱਜ ਇੱਕ ਵੇਲਾ ਹੋ ਗਿਆ। ਰਾਤ ਉਥੇ ਰੱਖਿਆ ਉਹਨਾਂ ਨੂੰ, ਬੜਾ ਹੀ ਸਤਿਕਾਰ ਕੀਤਾ। ਉਹਨਾਂ ਦੇ ਕੋਲੋਂ ਇੰਨਾ ਹੌਸਲਾ ਨਹੀਂ ਪਿਆ ਵੀ ਇਹਨੂੰ ਹੱਥ ਕੜੀ ਲਾ ਲਈਏ ਕਿਤੇ ਭੱਜ ਨਾ ਜਾਵੇ। ਐਸਾ ਭਰਵਾਇਆ ਹੋਣ ਕਿ ਭਾਈ ਤਾਰੂ ਸਿੰਘ ਨੂੰ ਹੱਥ ਕੜੀ ਲਾਉਣ ਦਾ ਹੌਸਲਾ ਨਹੀਂ ਪਿਆ, ਇੰਨਾ ਹੁਣ ਸਤਿਕਾਰ ਕੀਤਾ। ਜਿਸ ਵੇਲੇ ਅਗਲੇ ਦਿਨ ਆਉਣਾ ਸੀਗਾ, ਕਹਿਣ ਲੱਗਾ ਪ੍ਰੀਸ ਨੂੰ ਕਿ ਮੈਂ ਮਾਤਾ ਜੀ ਨੂੰ ਮਿਲਿਆ ਵਾ ਤੇ ਫੇਰ ਮੈਂ ਤੁਹਾਡੇ ਨਾਲ ਚੱਲਦਾ। ਭਾਈ ਤਾਰੂ ਸਿੰਘ ਜਿਸ ਵੇਲੇ ਆਪਣੇ ਮਾਤਾ ਜੀ ਨੂੰ ਗਿਆ ਘਰ ਮਿਲਣ ਵਾਸਤੇ ਤੇ ਮਾਤਾ ਨੇ ਮੱਥਾ ਚੁੰਮਿਆ ਤੇ ਬੜਾ ਪਿਆਰ ਕੀਤਾ, ਜੱਫੀ ਵਿਚ ਲਿਆ। ਕਹਿਣ ਲੱਗੀ ਬੇਟਾ ਇਹ ਪੰਜਵੇਂ ਪਾਤਸ਼ਾਹ ਵਾਂਗੂ ਹੁਣ ਇਮਤਿਹਾਨ ਦਾ ਵੇੜਾ ਤੇਰਾ, ਦੇਖੀ ਕਿਤੇ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੀ ਤੇ ਮੈਂ ਉਸ ਦਿਨ ਸੌਖੀ ਮਰਾਂਗੀ ਜਿੱਦਣ ਮੈਂ ਕੰਨਾਂ ਨਾਲ ਸੁਣ ਲਵਾਂਗੀ ਨਾ ਕਿ ਮੇਰਾ ਪੁੱਤ ਤਾਰੂ ਸ਼ਹੀਦੀ ਲੈਣ ਵਿੱਚ ਜਾ ਕੇ ਤੇ ਖੜਾ ਹੋ ਗਿਆ। ਮੈਂ

ਅੱਗੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਸ਼ਹੀਦੀ ਲੈਣ ਵਿਚ ਜਾ ਕੇ ਖੜਾ ਹੋ ਗਿਆ। ਇਹ ਮਾਤਾ ਨੇ ਸੀਸ ਦਿੱਤੀ ਸੀਗੀ ਜਿਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਲੈ ਕੇ ਗਿਆ ਤੇ ਜਾ ਕੇ ਸੂਬੇ ਦੇ ਪੇਸ਼ ਕੀਤਾ। ਸੂਬੇ ਨੇ ਖਫੇ ਹੋ ਕੇ ਕਿਹਾ ਮੈਂ ਇਹਦੀ ਸਿੱਖੀ ਦੇਖਣੀ ਚਾਹੁੰਦਾ ਤੇ ਨਾ ਹੀ ਸੱਦ ਕੇ ਇਹਦੇ ਕੇਸ ਕਟਾ ਦਿਓ। ਉਸ ਟਾਈਮ ਤੇ ਫਿਰ ਨਾਈਆਂ ਨੂੰ ਸੱਦਿਆ ਗਿਆ। ਜਿਸ ਵੇਲੇ ਨਾਈ ਕੈਂਚੀ ਲੈ ਕੇ ਆਇਆ ਆ ਕੇ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗੇ ਤੇ ਕੈਂਚੀਆਂ ਕੇਸ ਨਹੀਂ ਕਰ ਸਕੀਆਂ। ਜਦੋਂ ਕੇਸ ਨਾ ਕਰ ਸਕੀਆਂ ਤੇ ਜਾ ਕੇ ਉਹਨਾਂ ਨੇ ਸੂਬੇ ਨੂੰ ਕਿਹਾ ਨਾਈਆਂ ਨੇ ਸੂਬੇ ਸਾਹਿਬ ਕੈਂਚੀਆਂ ਕੇਸ ਨਹੀਂ ਕੱਟ ਰਹੀਆਂ। ਸੂਬੇਦਾਰ ਖਫੇ ਹੋਇਆ ਕਹਿਣ ਲੱਗਾ ਇਹ ਕਦੀ ਹੋ ਸਕਦੀ ਹੈ ਕਿ ਕੈਂਚੀਆਂ ਕੇਸ ਨਾ ਕਰ ਸਕਣ। ਫਿਰ ਨਾਈ ਕਹਿਣ ਲੱਗੇ ਮਹਾਰਾਜ ਇਹੋ ਜਿਹੀ ਅਜੂਬੇ ਵਾਲੀ ਗੱਲ ਹੈ ਕੇਸ ਨਹੀਂ ਕੱਟ ਰਹੀਆਂ। ਫਿਰ ਖਫੇ ਹੋ ਕੇ ਕਹਿਣ ਲੱਗਾ ਜੇ ਕੇਸ ਨਹੀਂ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਤੇ ਉਹਦਾ ਖੋਪਰ ਦਵਾ ਦਿਓ। ਸੂਬਾ ਕਹਿਣ ਲੱਗਾ ਜੇ ਉਹਦੇ ਕੇਸ ਨਹੀਂ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਉਹਦਾ ਖੋਪਰ ਉਤਰਵਾ ਦਿਓ। ਫਿਰ ਜਿਸ ਵੇਲੇ ਮੋਚੀ ਸੱਦਿਆ ਗਿਆ ਤੇ ਉਹ ਰੰਬੀ ਤੇਜ ਕਰਕੇ ਲਿਆਇਆ ਤੇ ਭਾਈ ਤਾਰੂ ਸਿੰਘ ਦਾ ਲੱਗਾ ਖੋਪਰ ਉਤਾਰਨ। ਉਸ ਟਾਈਮ ਦੇ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਸਵਾਸਾਂ ਨਾਲ ਨਿਭ ਗਈਆਂ ਨਾ, ਬਿਨਾ ਸ਼ੱਕ ਆਪਣਾ ਖੋਪਰ ਉਤਰ ਜਾਵੇ ਕੋਈ ਪਰਵਾਹ ਨਹੀਂ, ਪਰ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈ ਹੈ ਨਾ। ਇਸ ਦਗਾਂ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਸੀ। ਇਹ ਕਿਹਦੀ ਸ਼ਕਤੀ ਸੀ? ਇਹ ਸ਼ਕਤੀ ਸੀ ਨਾਮ ਦੀ ਤੇ ਖੰਡੇ ਬਾਟੇ ਦੇ ਅੰਬਰ ਦੀ। ਜਿਸ ਅੰਬਰ ਤੋਂ ਹੀ ਸ਼ਕਣ ਤੋਂ ਵੀ ਡਰਦੇ ਹੈ ਉਹਨਾਂ ਵਿਚਾਰਿਆਂ ਨੇ ਕੀ ਕੁਲ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਉਹਨਾਂ ਨੇ ਆਪਣਾ ਨਾਮ ਉੱਚਾ ਕਰਨਾ। ਜਿਹੜੇ ਖੰਡੇ ਬਾਟੇ ਦਾ ਅੰਬਰ ਛਕਣ ਤੋਂ ਵੀ ਡਰਦੇ ਹੈ ਉਹਨਾਂ ਵਿਚਾਰੇ ਨੇ ਗਾਂ ਕਿੱਥੇ ਸ਼ਹੀਦੀਆਂ ਪ੍ਰਾਪਤ ਕਰ ਲੈਣੀਆਂ। ਫਿਰ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਤੇ ਕੇਸ ਕਿਉਂ ਨਾ ਕੱਟੇ ਗਏ? ਉਹਦਾ ਅੰਬਰ ਛਕਿਆ ਹੋਇਆ ਸੀ ਕੰਡੇ ਬਾਟੇ ਦਾ ਕਲਗੀ ਤਰਦਾ ਤੇ ਨਾਮ ਦੀ ਸ਼ਕਤੀ ਸੀ, ਸਿਮਰਨ ਕਰਦਾ ਸੀ, ਸੇਵਾ ਕਰਦਾ ਸੀ। ਇਸ ਤਰ੍ਹਾਂ ਫਿਰ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਲੱਗਿਆ ਉਤਾਰਨ, ਉਸ ਟਾਈਮ ਤੇ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈਆਂ ਨਾ, ਕੇਸ ਤੇ ਨੀਨਾ ਕੱਟੇ ਗਏ। ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਪੂਰਨੇ ਪਾ ਕੇ ਦਿਖਾ ਕੇ ਰਹਿੰਦੀ ਦੁਨੀਆਂ ਤਾਈ ਆਪਣਾ ਨਾਂ ਉੱਚਾ ਕਰ ਗਿਆ। ਇਸੇ ਤਰ੍ਹਾਂ ਫਿਰ ਜਦੋਂ ਸਿੱਖਣੀ ਦਾ ਇਮਤਿਹਾਨ ਹੋ ਗਿਆ, ਕੱਲ ਜੇ ਪਿਆਰ ਹੋਵੇ ਸਿੱਖੀ ਨਾਲ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਹੀ ਹੋਣਾ ਚਾਹੀਦਾ ਜਿਵੇਂ ਪਿਛਲੇ ਆਪਣੇ ਪਿਆਰ ਦਾ ਸਬੂਤ ਨਿਭਾ ਕੇ ਦਿਖਾ ਕੇ ਗਏ ਤੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਗਏ। ਕੋਈ ਵੀ ਸਿੱਖ ਨਹੀਂ ਰੋਂਦਾ ਸਬੂਤ ਹੋਇਆ ਤੇ ਨਾ ਹੀ ਸਿੱਖਣੀਆਂ ਰੋਂਦੀਆਂ ਸਬੂਤ ਹੋਈਆਂ। ਬਿਨਾਂ ਸ਼ੱਕ ਹਾਰ ਤੇ ਪਵਾ ਲਿਆ ਬੱਚਿਆਂ ਦੇ ਵੱਲ ਕੋਈ ਰਵਾ ਨਹੀਂ ਸਕਿਆ ਜਿਹੜੀਆਂ ਫਿਰ ਬਚ ਰਹੀਆਂ ਸੀਗੀਆਂ। ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ ਮੀਰ ਮੰਨੂ ਨੂੰ ਨਿਰੰਕਾਰ ਨੇ ਇਸੇ ਹੱਤਿਆਚਾਰ ਦਾ ਪਾਪ ਦਾ ਫਲ ਇਸੇ ਜਨਮ ਦੇ ਵਿਚ ਭੁਗਤਾ ਦਿੱਤਾ। ਜਿਸ ਵੇਲੇ ਘੋੜੇ ਤੇ ਚੜ ਕੇ ਮੀਰ ਮਨੂ ਬਾਹਰ ਜਾ ਰਿਹਾ ਸੀਗਾ ਸੈਲ ਕਰਨ ਵਾਸਤੇ, ਐਸੀ ਕਿਸੇ ਰੱਬੀ ਸ਼ਕਤੀ ਨੇ ਘੋੜਾ ਡਰਾਇਆ, ਘੋੜਾ ਜਿਹੜਾ ਸੀਗਾ ਉਹ ਤਬਕਿਆ। ਜਦੋਂ ਤਬਕਿਆ ਤੇ ਮੀਰ ਮਨੂ ਘੋੜੇ ਦੇ ਉੱਤੋਂ ਡਿੱਗ ਪਿਆ। ਜਦੋਂ ਡਿੱਗ ਪਿਆ ਤੇ ਉਹਦਾ ਪੈਰ ਫਸ ਗਿਆ ਰਕਾਬ ਦੇ ਵਿਚ।
ਜਦੋਂ ਪੈਰ ਫਸ ਗਿਆ ਰਕਾਬ ਦੇ ਵਿਚ, ਹੁਣ ਉਹ ਪੈਰ ਨਿਕਲੇ ਨਾ ਤੇ ਘੋੜਾ ਸੀ ਜਿਹੜਾ ਨਾਲੇ ਤੇ ਉਹਨੂੰ ਖਿੱਚੀ ਜਾਵੇ, ਨਾਲੇ ਪਛੰਡੇ ਮਾਰੀ ਜਾਵੇ, ਬਹੁਤ ਬੁਰੀ ਤਰ੍ਹਾਂ ਫਿਰ ਮੀਰ ਮਨੂ ਦੀ ਜਾਨ ਨਿਕਲੀ। ਉਹਦੇ ਪਾਪ ਦਾ ਫਲ ਨਿਰੰਕਾਰ ਨੇ ਇੱਥੇ ਹੀ ਭੁਗਤਾ ਦਿੱਤਾ। ਜਦੋਂ ਫੇਰ ਸਿੱਖਾਂ ਨੂੰ ਪਤਾ ਲੱਗਾ, ਮਾਲਵੇ ਦਿਆਂ ਨੂੰ ਤੇ ਮਾਝੇ ਦਿਆਂ ਨੂੰ, ਇਹਨਾਂ ਫੇਰ ਜਾ ਕੇ ਇਕੱਠ ਕਰਕੇ ਤੇ ਫੇਰ ਜਾ ਕੇ ਜੇਲ੍ਹ ਦੇ ਉੱਤੇ ਹਮਲਾ ਕੀਤਾ। ਹਮਲਾ ਕਰਕੇ ਤੇ ਫੇਰ ਸਿੱਖਣੀਆਂ ਨੂੰ ਕੱਢ ਕੇ ਲਿਆਏ। ਜਦੋਂ ਕੱਢ ਕੇ ਲਿਆਂਦਾ ਹੈ ਉਸ ਟਾਈਮ ਤੇ ਫਿਰ ਕੀ ਪੜ੍ਹਦੀਆਂ ਜਾਂਦੀਆਂ ਸੀਗੀਆਂ, ਉਹ ਸਾਰੀਆਂ ਮਗਰੋਂ ਪੜ੍ਹੇ ਤੁਹਾਨੂੰ ਦੱਸਾਂਗੇ। ਜੋ ਸ਼ਬਦ ਪੜ੍ਹਦੀਆਂ ਸੀਗੀਆਂ ਇਸੇ ਤਰ੍ਹਾਂ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਆ ਰਹੀ ਹੈ। ਇਸ ਵਾਸਤੇ ਹੁਣ ਛੇਤੀ ਜਾ ਰਹੇ ਹਾਂ, ਫੇਰ ਕਿਤੇ ਸਮਾਂ ਮਿਲਿਆ ਤੇ ਫੇਰ ਦਰਸ਼ਨ ਕਰ ਜਾਵਾਂਗੇ, ਕਿਉਂਕਿ ਬਰਸੀ ਦੇ ਵਿਚ ਸਾਰੇ ਗਿਣਤੀ ਦੇ ਦਿਨ ਰਹਿ ਗਏ। ਸਭ ਤੋਂ ਵੱਡਾ ਸਮਾਗਮ ਨਾਨਕ ਸਰ ਦੇ ਵਿਚ ਧੰਨ ਬਾਬਾ ਆਨੰਦ ਸਿੰਘ ਜੀ ਦਾ ਬਰਸੀ ਦਾ ਹੁੰਦਾ। ਨੌ ਭਾਦੋ ਨੂੰ ਪਾਠ ਆਰੰਭ ਹੋ ਜਾਂਦੇ ਆ, ਨੌ ਨੂੰ ਰੱਖ ਕੇ 11 ਤੇ 11 ਨੂੰ ਰੱਖ ਕੇ 13 ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਤੇ ਹੈਗੀ ਆ ਧੰਨ ਬਾਬਾ ਆਨੰਦ ਸਿੰਘ ਜੀ ਦੀ, 9 ਭਾਦੋ ਤੋਂ ਲੈ ਕੇ ਉਦੋਂ ਬਾਅਦ ਆ ਜਾਂਦੀ ਹੈ 17 ਅਸੂ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਦੀ, ਉਹ 17 ਨੂੰ ਰੱਖ ਕੇ 19 ਨੂੰ ਭੋਗ ਪੈ ਜਾਂਦੇ ਆ, 19 ਨੂੰ ਰੱਖ ਕੇ ਤੇ 21 ਨੂੰ ਭੋਗ ਪੈ ਜਾਂਦੇ ਆ, 21 ਨੂੰ ਰੱਖ ਕੇ ਤੇ ਹਰੀ ਦੇ ਪੱਤਣ, 23 ਅਸੂ ਨੂੰ ਸਮਾਪਤੀ ਹੋ ਜਾਂਦੀ ਹੈ। ਇਹ 2 ਤੇ ਹੈਗੀਆਂ ਬਰਸੀਆਂ ਤੇ 2 ਹੀ ਬਾਬਾ ਜੀ ਦੇ ਜਨਮ ਦਿਨ ਹੈ। ਵੱਡੇ ਬਾਬਾ ਜੀ ਦਾ ਸ਼ੇਰਪੁਰੇ ਦਾ ਜਨਮ ਹੈ, ਉਹ ਜਨਮ ਹੈਗਾ 9 ਕੱਤੇ ਤੋਂ ਲੈ ਕੇ 13 ਕੱਤੇ ਦੇ। ਛੋਟੇ ਬਾਬਾ ਜੀ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਨ ਹੈਗਾ 9 ਚੇਤਰ ਤੋਂ ਲੈ ਕੇ 13 ਚੇਤਰ ਤਾਈਂ। 9 ਨੂੰ ਪਾਠ ਆਰੰਭ ਕੇ 11 ਨੂੰ ਭੋਗ ਪੈ ਜਾਂਦੇ ਹਨ, 11 ਨੂੰ ਰੱਖ ਕੇ ਤੇ 13 ਚੇਤਰ ਨੂੰ ਸਮਾਪਤੀ ਹੋ ਜਾਂਦੀ ਹੈ। ਇਹ 2 ਜਨਮ ਦਿਨ ਮਨਾਈ ਦੇ ਆ ਤੇ 2 ਹੀ ਵਰਸੀਆਂ ਮਨਾਈ ਦੀਆਂ, 12 ਪੁੰਨਿਆ ਮਨਾਈ ਦੀਆਂ। ਐਸ ਤਰ੍ਹਾਂ ਉੱਥੇ ਨਾ ਬਾਣੀ ਦਾ ਪ੍ਰਵਾਹ ਚੱਲੀ ਜਾ ਰਿਹਾ। ਜੋ ਮਰਜ਼ਾਦਾ ਤਖਤਾਂ ਦੇ ਚੱਲ ਰਹੀ ਹੈ, ਬਾਬਾ ਜੀ ਨੇ ਉਹਨਾਂ ਦੇ ਹੁਕਮ ਅਨੁਸਾਰ ਉਸ ਮਰਜ਼ਾਦਾ ਅਨੁਸਾਰ ਭਜਨ ਪਾਠ ਕਰਵਾ ਰਹੇ। ਕੋਈ ਬਾਬਾ ਜੀ ਨੇ ਵੱਖਰਾ ਮਤ ਨਹੀਂ ਚਲਾਇਆ, ਕੋਈ ਵੱਖਰੀ ਨਿਸ਼ਾਨੀ ਨਹੀਂ ਲਾਈ, ਕਲਗੀ ਧਰ ਦੇ ਹੁਕਮ ਦੀ ਪਾਲਣਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂਕੀ ਦੇ ਮੰਨ ਕੇ ਦਿਖਾਇਆ ਹੈ ਤੇ ਕਲਗੀ ਧਰ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂਵਾਰੇ ਬਣਾ ਕੇ ਗੁਰੂ ਸਾਹਿਬ ਦੇ ਨਾਲ ਜੋੜ ਕੇ ਗਏ। ਕੋਈ ਉਹਨਾਂ ਨੇ ਵੱਖਰਾ ਮਤ ਨਹੀਂ ਚਲਾਇਆ। ਜਿਹੜਾ ਤੇ ਉੱਥੇ ਹੋ ਰਿਹਾ ਭਜਨ ਪਾਠ ਕਥਾ ਕੀਰਤਨ ਦਾ, ਨਾ ਬਾਣੀ ਦਾ ਖੰਡ ਪਾਠ ਚੱਲ ਰਿਹਾ, ਸੰਪਟ ਪਾਠ ਚੱਲ ਰਿਹਾ, ਇਹ ਤੇ ਬਾਬਾ ਜੀ ਨੇ ਹਜੂਰ ਸਾਹਿਬ ਦੀ ਮਰਜ਼ਾਦਾ ਲਿਆਂਦੀ ਹੈ ਤੇ ਜਾਂ ਦਮਦਮੇ ਸਾਹਿਬ ਦੀ ਪਿੰਡਰਾਂ ਵਾਲਿਆਂ ਦੀ ਟਕਸਾਲ ਦੀ ਮਰਜ਼ਾਦਾ ਜੋ ਉੱਥੇ ਚੱਲ ਰਹੀ ਹੈ ਉਹ ਬਾਬਾ ਜੀ ਨੇ ਨਾਨਕ ਸਰ ਦੇ ਵਿਚ ਚਲਾਈ ਹੋਈ ਹੈ ਤੇ ਜਿਹੜਾ ਆਸਾ ਦੀ ਵਾਰ ਦਾ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲੇ, ਜਿਵੇਂ ਗੁਰੂ ਸਾਹਿਬ ਆਉਣ ਤੋਂ ਪਹਿਲਾਂ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਹਰਿਮੰਦਰ ਸਾਹਿਬ, ਫੇਰ ਉਦੋਂ ਬਾਅਦ ਗੁਰੂ ਸਾਹਿਬ ਆਉਂਦੇ ਆ ਤੇ ਫੇਰ ਆ ਕੇ ਪ੍ਰਕਾਸ਼ ਕੀਤੇ ਜਾਂਦੇ ਆ। ਉੱਥੇ ਵੀ ਨਾ ਤੇ ਦੋਹਰਾ ਪੜਿਆ ਜਾਂਦਾ ਤੇ ਨਾ ਹੀ ਉੱਥੇ ਜੈਕਾਰਾ ਛੱਡਿਆ ਜਾਂਦਾ। ਇਸੇ ਤਰ੍ਹਾਂ ਸਾਡੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ 3 ਵਜੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਤੇ 6:30 ਵਜੇ ਸਮਾਪਤੀ ਹੋ ਜਾਂਦੀ ਹੈ। ਨਾ ਬਾਬਾ ਜੀ ਉੱਥੇ ਜੈਕਾਰਾ ਛੱਡਣ ਦਿੰਦੇ ਆ ਤੇ ਨਾ ਹੀ ਉੱਥੇ ਦੋਹਰਾ ਪਾਣ ਦਿੰਦੇ ਆ। ਇਹ ਤੇ ਹੈਗੀ ਆ ਮਰਜ਼ਾਦਾ ਹਰਿਮੰਦਰ ਸਾਹਿਬ ਦੀ ਨਾਨਕ ਸਰ ਦੇ ਵਿਚ ਜਿਹੜਾ ਭਜਨ ਪਾਠ ਹੋ ਰਿਹਾ। ਜਿਵੇਂ ਹਜੂਰ ਸਾਹਿਬ ਜਾਓ ਨਾ ਉੱਥੇ ਖੰਡ ਪਾਠ ਰੱਖਦੇ ਆ,
ਨਾਲ ਜਪਜੀ ਸਾਹਿਬ ਰੱਖਦੇ ਆ, ਨਾਲ ਕੁੰਭ ਵੀ ਰੱਖਦੇ ਆ, ਨਾਲ ਜੋਤ ਵੀ ਜਗਾਉਂਦੇ ਆ, ਨਾਲ ਧੂਫ ਵੀ ਹੁੰਦੀ ਹੈ। ਐਸ ਦਗਾਂ ਉਥੋਂ ਦੀ ਮਰਜ਼ਾਦਾ ਬਾਬਾ ਜੀ ਨੇ ਨਾਨਕ ਸਰ ਦੇ ਵਿੱਚ ਭਜਨ ਪਾਠ ਦੀ ਚਲਾਈ ਹੋਈ ਹੈ ਤੇ ਪਿੰਡਾਂ ਚ ਵੀ ਜਿਹੜੇ ਪਾਠੀ ਜਾਂਦੇ ਆ ਉਹ ਵੀ ਇਸੇ ਦਗਾਂ ਮਰਜ਼ਾਦਾ ਦੇ ਨਾਲ ਕਰਕੇ ਆਉਂਦੇ, ਭੋਗ ਪਾ ਕੇ ਆਉਂਦੇ ਆ। ਸਧਾਰਨ ਪਾਠ ਵੀ ਹੁੰਦੇ ਆ, ਸਪਤਾਹ ਪਾਠ ਵੀ ਹੁੰਦੇ ਆ, ਖੰਡ ਪਾਠ ਵੀ ਹੁੰਦੇ ਆ ਤੇ ਸੰਪਟ ਪਾਠ ਵੀ ਪਾਠੀ ਘਰਾਂ ਚ ਕਰਕੇ ਆਉਂਦੇ ਆ। ਪਾਲੋ ਗ੍ਰਿਸ਼ਤੀ ਆ ਭੇਟਾ ਲੈਂਦੇ ਆ। ਸਾਡੇ ਬਾਬਾ ਜੀ ਦੀ ਮਰਜ਼ਾਦਾ ਚਲਾਈ ਹੋਈ ਹੈ ਕਿ ਨਾ ਮਾਇਆ ਚੜ੍ਹਨ ਦੇਣੀ ਹੈ ਤੇ ਨਾ ਕਿਸੇ ਨੂੰ ਰਾਗੀ ਨੂੰ ਝਾਕ ਹੁੰਦੀ ਹੈ ਉੱਠ ਕੇ ਭੇਡਾ ਦੇਵੇ, ਨਾ ਹੀ ਸੰਗਤ ਨੂੰ ਉੱਠਣਾ ਪੈਂਦਾ ਉੱਠ ਕੇ ਭੇਡਾ ਦੇਈਏ। ਐਸੀ ਧੰਨ ਬਾਬਾ ਆਨੰਦ ਸਿੰਘ ਜੀ ਦੇ ਵੇੜੇ ਦੀ ਮਰਜ਼ਾਦਾ ਚਲਾਈ ਹੋਈ ਹੈ। ਦਿੱਲੀ ਵਰਗੇ ਸ਼ਹਿਰਾਂ ਚ ਬਾਬਾ ਜੀ ਕੋਤਰੀਆਂ ਵੀ ਕਰਵਾਉਂਦੇ ਰਹੇ, ਪਰ ਬਗੈਰ ਮਾਇਆ ਤੋਂ ਅਰਦਾਸ ਹੁੰਦੀ ਆ ਉੱਥੇ ਸਰਬੱਤ ਦੇ ਭਲੇ ਵਾਸਤੇ। ਐਸ ਤਗਾਂ ਬਾਬਾ ਜੀ ਦੀ ਬਰਸੀ ਦੇ ਘੱਟ ਤੋਂ ਘੱਟ ਤਿੰਨ ਕੋਤਰੀਆਂ ਹੋ ਜਾਂਦੀਆਂ ਪੰਜਾਂ ਦਿਨਾਂ ਦੇ ਵਿੱਚ ਤੇ ਅਰਦਾਸ ਹੁੰਦੀ ਹੈ। ਪਰ ਜਦੋਂ ਖੰਡ ਪਾਠ ਆਰੰਭ ਹੋਇਆ ਕੋਤਰੀ ਦਾ ਤੇ ਪਹਿਲਾਂ ਭੋਗ ਪਿਆ ਸੀ ਨੌ ਤੋਂ ਰੱਖ ਕੇ ਯਾਰਾਂ ਨੂੰ, ਯਾਰਾਂ ਨੂੰ 200 ਤੇ 2 ਪਾਠ ਇਕੱਠੇ ਆਰੰਭ ਹੋਏ ਸੀਗੇ ਤੇ ਇਕੱਠਿਆਂ ਦੀ ਅਰਦਾਸ ਹੋਈ ਸੀ। ਪੰਜਾਂ ਦਿਨਾਂ ਦੇ ਵਿੱਚ ਤਿੰਨ ਕੋਤਰੀਆਂ ਤੇ 2 ਪਾਠਾਂ ਦੀ ਅਰਦਾਸ ਹੋਈ ਸੀ। ਕਿਸੇ ਦੇ ਪ੍ਰਥਾ ਅਰਦਾਸ ਨਹੀਂ ਹੋਈ, ਇੱਕੋ ਹੀ ਅਰਦਾਸ ਹੋਈ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲਨ, ਆ ਅਰਦਾਸ ਹੋਈ ਸੀਗੀ। ਸੋ ਸਮਾਪਤੀ ਕਰਦੇ ਹਾਂ ਭਾਈ, ਇਹਨਾਂ ਕੇ ਸਮਾਂ ਸੰਭਾਲ, ਕਿਉਂਕਿ ਪ੍ਰਬੰਧਕਾਂ ਦਾ ਵਿਚਾਰਿਆਂ ਦਾ ਬਹੁਤ ਪਿਆਰ ਆ, ਉਹਨਾਂ ਦਾ ਪਿਆਰ ਦਾ ਸਦਕੇ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀਗਾ। ਇਹ ਦੂਮਗਾਉਣ ਸੰਗ ਢੇਸੀਆਂ ਪ੍ਰੋਗਰਾਮ ਰਾਤ ਨੂੰ ਚੱਲਣਾ, ਉੱਥੇ 2-3 ਦਾ ਹੀ ਹੈ ਪ੍ਰੋਗਰਾਮ, ਫਿਰ ਸਊ ਥਾਲ ਉੱਥੇ ਵੀ ਹਾਂ ਕੀਤੀ ਹੋਈ ਹੈ, 2 ਕੁ ਦਿਨ ਉੱਥੇ ਲਾ ਕੇ ਤੇ 10 ਤਰੀਕ ਨੂੰ ਅਸੀਂ ਵਾਪਸ ਚਲੇ ਜਾਣਾ। ਇਸ ਵਾਸਤੇ ਇੰਨਾ ਕੁ ਸਮਾਂ ਸੰਭਾਲ ਤੇ ਫਿਰ ਕਿਤੇ ਸਮਾਂ ਮਿਲ ਗਿਆ ਫਿਰ ਦਰਸ਼ਨ ਕਰ ਜਾਵਾਂਗੇ। ਸਾਡੀ ਹੋਰ ਕੋਈ ਮੰਗ ਨਹੀਂ, ਇੱਕੋ ਹੀ ਮੰਗ ਆ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਤੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਲੋਕ ਤੇ ਪਰਲੋਕ ਸਵਾਰ ਲੈਣ, ਦੁਨੀਆਂ ਤੇ ਆਇਆ ਸਫਲਾ ਹੋ ਜਾਵੇ। ਇਸ ਵਾਸਤੇ ਗੁਰੂ ਸਾਹਿਬ ਤੇ ਕਦੀ ਵੀ ਕਿੰਤੂ ਨਹੀਂ ਕਰਨੀ ਭੁੱਲ ਕੇ ਵੀ। ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਤੇ ਸਾਨੂੰ ਗੁਰੂ ਸਾਹਿਬ ਹੁਕਮ ਕਰ ਗਏ ਹੈ। ਇਸੇ ਵਾਸਤੇ ਦਸੇ ਪਾਤਸ਼ਾਹੀਆਂ ਆਪਣੇ ਗੁਰੂ ਆ, ਅਵਤਾਰ ਆ, ਭਗਵਾਨ ਦਾ ਰੂਪ ਆ। ਕਿਸੇ ਦੇ ਵੀ ਚਰਨ ਫੜ ਲੋਗੇ ਨਾ ਉਹੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਗੇ। ਸਾਨੂੰ ਭਟਕਣ ਦੀ ਕੋਈ ਲੋੜ ਨਹੀਂ। ਮਥੁਰਾ ਭੱਟ ਸਿੱਧਾ ਹੀ ਕਹਿ ਗਿਆ ਹੈ ਕਿ ਤਤ ਵਿਚਾਰ ਜਿਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਦੇ ਜੂਨ ਗਰ ਬਣਾਇਓ। ਸਾਨੂੰ ਭਟਕਣ ਦੀ ਕੀ ਲੋੜ ਆ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਗੁਰ ਜਾਪ, ਸਿੱਧਾ ਗੁਰੂ ਨਾਨਕ ਸਾਹਿਬ ਦਾ ਨਾਮ ਜਪੀ ਜਾਓ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜਦੋਂ ਸਿਮਰਨ ਕਰੀ ਜਾਓਗੇ ਨਾ ਤੇ ਗੁਰੂ ਸਾਹਿਬ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਗੇ। ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਰਦੀ ਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਆਪਣਾ ਧਰਮ ਨਹੀਂ ਛੋੜਨਾ ਭਾਵੇਂ ਕਿੰਨੀ ਵੀ ਬਿਪਤਾ ਬਣ ਜਾਵੇ। ਇਸ ਵਾਸਤੇ ਗੁਰੂ ਸਾਹਿਬ ਨੇ ਭਾਈ ਕਿਸੇ ਰਾਜ ਭਾਗ ਵਾਸਤੇ ਕਿਤੇ ਵੀ ਖੰਡਾ ਨਹੀਂ ਚੱਕਿਆ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤੇ ਤਾਂ ਫਿਰ ਗੁਰੂ ਸਾਹਿਬ ਨੂੰ ਖੰਡਾ ਚੱਕਣਾ ਪਿਆ ਸੀ ਤੇ ਤਾਂ ਹੀ ਸਿੱਖਾਂ ਨੂੰ ਸ਼ਹੀਦੀਆਂ ਕਰਨ ਪਾਉਣੀਆਂ ਪਈਆਂ ਸੀ। ਜਿੱਥੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਉੱਥੇ ਨਾਲ ਦੋਵਾਂ ਸਾਹਿਬ ਜਿਆਦਿਆਂ ਨੇ ਵੀ ਚਮਕੌਰ ਦੀ ਗੜੀ ਵਿੱਚ ਤੇ ਤਿੰਨਾਂ ਪਿਆਰਿਆਂ ਨੇ ਵੀ ਉਹਨਾਂ ਨੇ ਵੀ ਉੱਥੇ ਸ਼ਹੀਦੀਆਂ ਪਾਈਆਂ।
ਰਾਜ ਭਾਗ ਵਾਤੇ ਜਦੀ ਸ਼ਹੀਦੀ ਪੌੜੀਆਂ ਨੇ। ਇਹ ਕੋਈ ਸ਼ਹੀਦੀ ਨਹੀਂ, ਜਿਤਨੇ ਵੀ ਆਪਣੇ ਸ਼ਹੀਦ ਸਿੰਘ ਹੋਏ ਆਨੰਦਪੁਰ ਸਾਹਿਬ ਹੋਏ ਆ, ਪਟਨਾ ਆਪਣੇ ਪੌਂਟਾ ਸਾਹਿਬ ਹੋਏ, ਚਮਕੌਰ ਦੀ ਗੜੀ ਵਿਚ ਹੋਇਆ, ਇੱਥੇ ਮੁਕਤਸਰ ਹੋਇਆ, ਇਹਨਾਂ ਨੂੰ ਸ਼ਹੀਦ ਗਿਣਿਆ ਜਾਂਦਾ ਕਿਉਂਕਿ ਇਹ ਧਰਮ ਦੀ ਰੱਖਿਆ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਵਾਸਤੇ ਗੁਰੂ ਸਾਹਿਬ ਨੇ ਰਾਜ ਭਾਗ ਵਾਸਤੇ ਕਿਸੇ ਰਿਆਸਤ ਉੱਤੇ ਹਮਲਾ ਨਹੀਂ ਕੀਤਾ ਵੀ ਚਲੋ ਦੁਨਿਆਵੀ ਰਾਜ ਭਾਗ ਕਰ ਲਈਏ ਤੇ ਫਲਾਣੇ ਰਾਜੇ ਨੂੰ ਜਿੱਤ ਲਈਏ ਜਾਂ ਮਾਰ ਆਈਏ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤਾਂ ਫਿਰ ਗੁਰੂ ਸਾਹਿਬ ਨੇ ਖੰਡਾ ਚੱਕਿਆ ਤੇ ਤਾਂ ਹੀ ਚਾਰੇ ਸਾਹਿਬ ਜ਼ਿਆਦੇ ਵਾਰ ਦਿੱਤੇ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਛੋਟੇ ਸਾਹਿਬ ਜ਼ਿਆਦੇ ਵੀ ਸ਼ਹੀਦ ਹੋ ਗਏ, ਉਸ ਟਾਈਮ ਤੇ ਫਿਰ ਗੁਰੂ ਸਾਹਿਬ ਨੇ ਅਰਦਾਸ ਕੀਤੀ, ਹੇ ਨਿਰੰਕਾਰ ਤੇਰੀ ਮਾਂਦ ਤੇਰੇ ਚਰਨਾਂ ਵਿਚ ਪਹੁੰਚ ਗਈ ਹੈ ਤੇ ਮੇਰਾ ਕਰਜ਼ਾ ਉਦਾ ਹੋ ਗਿਆ। ਕੌਣ ਜੰਮਿਆ ਅਰਦਾਸ ਕਰਨ ਵਾਲਾ? ਉਹ ਗੁਰੂ ਗੋਬਿੰਦ ਸਿੰਘ ਸੀਗਾ ਜਿਸ ਨੇ ਇਹ ਅਰਦਾਸ ਕੀਤੀ ਸੱਚੇ ਪਾਤਸ਼ਾਹ, ਮੇਰੀ ਤੇਰੀ ਮਾਂਦ ਤੇਰੇ ਚਰਨਾਂ ਚ ਪਹੁੰਚ ਗਈ ਹੈ ਤੇ ਮੇਰਾ ਸਿਰੋਂ ਕਰਜ਼ਾ ਉਦਾ ਹੋ ਗਿਆ। ਅੱਜ ਤੱਕ ਉਹਨਾਂ ਦੀਆਂ ਜਿੰਨੀਆਂ ਵੀ ਸਿਫਤਾਂ ਕਰ ਲਈਏ, ਜਿੰਨੀਆਂ ਵੀ ਵਡਿਆਈਆਂ ਕਰ ਲਈਏ, ਓਨੀਆਂ ਹੀ ਥੋੜੀਆਂ ਜੋ ਸਾਡੇ ਗੁਰੂ ਸਾਹਿਬ ਕਰਕੇ ਗਏ ਆਪਾਂ ਦੇ ਉਹਨਾਂ ਦਾ ਨਾਂ ਦੇਣਾ ਦੇ ਸਕਦੇ ਹਾਂ, ਨਾ ਹੀ ਪਰਉਪਕਾਰ ਭੁਲਾ ਸਕਦੇ ਹਾਂ ਜੋ ਗੁਰੂ ਸਾਹਿਬ ਸਾਨੂੰ ਕਰਕੇ ਦਿਖਾ ਕੇ ਗਏ। ਇਸ ਵਾਸਤੇ ਸਮਾਪਤੀ ਕਰਦੇ ਹਾਂ। ਹੁਣ ਸਾਰਿਆਂ ਨੇ ਧਾਰਨਾ ਪੜ੍ਹਨੀ ਹੈ, ਮੋਹਰੇ ਰਾਗੀ ਬੋਲਣਗੇ ਉਹ ਕਿਹੜੀ ਧਾਰਨਾ ਹੈ ਜਿਹੜੀਆਂ ਸਿੱਖਣੀਆਂ ਬਚ ਰਹੀਆਂ ਸੀਗੀਆਂ ਤੇ ਸਿੰਘ ਲਿਆਏ ਸੀਗੇ ਕੱਢ ਕੇ, ਉਹ ਫੇਰ ਸ਼ਬਦ ਪੜ੍ਹਦੀਆਂ ਸੀਗੀਆਂ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਰਿਆਂ ਨੇ ਮਾਈ ਭਾਈ ਨੇ ਹਾਜ਼ਰੀ ਲਵਾਉਣੀ ਹੈ, ਮੋਹਰੇ ਰਾਗੀ ਸਿੰਘ ਬੋਲਣਗੇ ਤੇ ਮਗਰ ਸਾਰਿਆਂ ਨੇ ਗੱਜ ਕੇ ਬੋਲਣਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਮਾਪਤੀ ਕਰਦੇ ਹਾਂ ਭਾਈ ਆਪਣੀ ਵਾਸਤੇ ਦੇ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ, ਸੰਗਤ ਮਹਾਂਪੁਰਸ਼ਾਂ ਦੀ ਜਿਹੜਾ ਇਹਦੇ ਨਾਲ ਜੋੜੇ, ਜਿਹੜਾ ਇਧਰੋਂ ਤੋੜ ਕੇ ਆਪਣੇ ਮਗਰ ਲਾਉਂਦਾ, ਉਹਨਾਂ ਦੀ ਸੰਗਤ ਨਾ ਕਰਿਆ ਕਰੋ, ਆਪੋ ਆਪਣੀ ਥਾਈ ਸਾਰੇ ਹੀ ਚੰਗੇ, ਫਿਰ ਆਪਾਂ ਨੂੰ ਕੀ ਮਿਲੇਗਾ? ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੀ ਵੇਲੇ। ਉੱਠੀਏ ਇੱਥੋਂ ਧਾਰਨਾ ਪੜ ਕੇ ਵੇਜੋ, ਇੱਥੋਂ ਦਾ ਵਾਤਾਵਰਨ ਦੱਸ ਦਿਓ ਪ੍ਰੋਗਰਾਮ ਚੰਗਾ।

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਦੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀਰੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸ਼ਾਇਦ ਕਹਿੰਦੇ ਨੇ

ਦੂਸਰਾ ਰਸਤਾ ਦੂਸਰਾ ਮਾਰਗ ਤੇ ਦੂਸਰੀ ਜੁਗਤ ਸਾਹਿਬ ਸਾਨੂੰ ਦੱਸਦੇ ਨੇ ਕਿਤੇ ਜਾਤਕ ਨੂੰ ਵੇਖ ਲੈ ਪਪੀਏ ਨੂੰ ਵੇਖ ਲੈ ਜਿਹੜਾ ਸਵਾਤੀ ਬੂੰਦ ਦੇ ਪਿੱਛੇ ਪਪੀ ਪਪੀ ਪਿਆ ਕਰਦਾ ਸਾਹਿਬ ਬਾਣੀ ਵਿੱਚ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ, ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇਂ ਤੇ ਮੈਂ ਤ੍ਰਿਪਤ ਹੋ ਜਾਵਾਂ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸਨੇਹ ਕਰ ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਤ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਏ ਨਾਮ ਦਿਓ ਵਰਗਿਆਂ ਨੂੰ ਸਤਿਗੁਰ ਨੇ ਆਪਣੇ ਹਿਰਦੇ ਨਾਲ ਲਾ ਲਿਆ ਅਹੰਕਾਰੀਆਂ ਨੂੰ ਪਿੱਠ ਦੇ ਦਿੱਤੀ ਮੁਖ ਨਹੀਂ ਲਾਇਆ ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਨੀਵੇਂ ਲੇਕਿਨ ਭਾਈ ਸਿਮਰਨ ਕਰਨ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਹਿਬ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ ਹਜ਼ੂਰ ਕਹਿੰਦੇ ਨੇ ਮਾਨ ਨਾ ਕੀਜੈ ਸ਼ਰਨ ਭਰੀ ਜੈ ਹੰਕਾਰ ਨਾ ਕਰ ਪਿਆਰਿਆ ਅਭਿਮਾਨ ਨਾ ਕਰ ਗੁਰੂ ਦੇ ਚਰਨਾਂ ਵਿੱਚ ਉਹਦੀ ਸ਼ਰਨ ਵਿੱਚ ਆ ਜਾ

ਅੱਛਾ ਤੂੰ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਬਲਿਹਾਰੀ ਹਾਂ ਸਦਕੇ ਹਾਂ ਕੋਲੀ ਹਾਂ ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਾਹਿਤੀ ਰਚਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਸਨਾ ਤੋਂ ਕਿਰਪਾ ਕਰਦੇ ਨੇ ਤੇ ਆਉਂਦੇ ਨੇ

ਲਾਈ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਈ ਜਾਵੇ। ਕਲਮ ਕਰੋ ਬਨਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵਣ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਇਹ ਮੇਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ।

ਸ਼ਬਦ ਨੂੰ ਸੇਵਕਾਂ ਨੇ ਤੁਸ਼ ਬੁੱਧੀ ਅਨੁਸਾਰ ਮਧੁਰਤੀ ਰਾਗ ਵਿੱਚ ਗਾਇਆ ਹੈ। ਮਧੁਰਤੀ ਰਾਗ ਵੀ ਇਸ ਵੇਲੇ ਦੀ ਰਾਗ ਇਸ ਦੇ ਨਾਲ ਹੋਰ ਵੀ ਕਈ ਰਾਗ ਮਿਲਦੇ ਜੁਲਦੇ ਇਸ ਸਮੇਂ ਦੇ ਕਰਦੀ ਪੀਮ ਤਲਾਸ਼ੀ ਬੁਖਾਰੀ ਰਾਗ ਮੁਲਤਾਨੀ ਤਕਰੀਬਨ ਇਹ ਰਾਗ ਇਸ ਵੇਲੇ ਦੇ ਗਾਏ ਤੋ ਅਸੀਂ ਵੀ ਰਾਗ ਦਾ ਸ਼ਬਦ ਲਿਆ ਹੈ ਕਿਉਂਕਿ ਸਾਹਿਬਾਂ ਨੇ ਸਾਰੀ ਬਾਣੀ ਰਾਗਾਂ ਅੰਦਰ ਚਾਲੀ ਸਾਰੀ ਬਾਣੀ ਦੀ ਰਚਨਾ ਰਾਗਾਂ ਅੰਦਰ ਮਹਲਾ ਪਿੱਛੇ ਆਉਂਦਾ ਪਹਿਲਾਂ ਰਾਗ ਬਾਣੀ ਤੇ ਵੀ ਲਿਖਿਆ ਰਾਗ ਨਾਗ ਸਭ ਪਰ ਮੇਰਾ ਰਾਗ ਗੁਰੂ ਘਰ ਪ੍ਰਵਾਨ ਨਹੀਂ ਮੇਰਾ ਰਾਗ ਮਨ ਨੂੰ ਚੰਚਲ ਕਰਦਾ ਗੁਰੂ ਸਾਹਿਬ ਜੀ ਨੇ ਰਾਗ ਨੂੰ ਅਪਣਾ ਕੇ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਕਿਉਂਕਿ ਰਾਗ ਸੰਗੀਤ ਇੱਕ ਬੜੀ ਮਹਾਨ ਪਵਿੱਤਰ ਕਲਾ ਹੈ ਗੁਰੂ ਜਨਾਂ ਨੇ ਸੁਰ ਨੂੰ ਹੀ ਪਰਮੇਸ਼ਰ ਰੂਪ ਲਿਆ ਸੁਰ ਨੂੰ ਹੀ ਰੱਬ ਮੰਨਿਆ ਕਿਉਂਕਿ ਸਾਰੀ ਸ੍ਰਿਸ਼ਟੀ ਸੁਰ ਹੈ ਹੁਣ ਸੁਰ ਬੇਸੁਰ ਕੋਈ ਬਿਸੁਰਾ ਹੈ ਕੋਈ ਸੁਰ ਪਰ ਸੁਰ ਜੋ ਹੈ ਇਹ ਗਿਆਨ ਸੰਗੀਤ ਕਾਰਨ ਸੁਰ ਨੂੰ ਪਰਮੇਸ਼ਰ ਸਾਹਿਬਾਂ ਨੇ ਮੇਰਾ ਰਾਗ ਨਹੀਂ ਰੱਖਿਆ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਗੁਰਬਾਣੀ ਨੂੰ ਵਿਰਾਜਮਾਨ ਕਰਕੇ ਇਸ ਦਾ ਨਾਮ ਕੀਰਤਨ ਤੇ ਕੀਰਤਨ ਚੰਚਲ ਨਹੀਂ ਕਰਦਾ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਈਏ ਮਨ ਵੈਰਾਗ ਵਿੱਚ ਚਲਾ ਜਾਏ ਰਾਗ ਦਾ ਆਸਣ ਠੀਕ ਕਰਨਾ ਇਹ ਰਾਗੀ ਦਾ ਜੇ ਰਾਗ ਦਾ ਆਸਣ ਹੀ ਠੀਕ ਨਹੀਂ ਕਈ ਕੀਰਤਨੀ ਐਸੇ ਜਿਨ੍ਹਾਂ ਨੂੰ ਸੰਗੀਤ ਦਾ ਪਤਾ ਹੀ ਤਾਰ ਦਾ ਕੋਈ ਪਤਾ ਨਹੀਂ ਮੇਰੇ ਨਾਲੇ ਤੋਂ ਸਾਰੇ ਚੰਗੇ ਹਨ ਪਰ ਵਿਚਾਰ ਕਰੀਏ ਪੁੱਛ ਲਈਏ ਨਾ ਭਾਈ ਜੀ ਸ਼ਬਦ ਕਿਹੜੇ ਰਾਗ ਪੜ ਰਹੇ ਹੋ ਪਤਾ ਹੀ ਨਹੀਂ ਕਿਉਂਕਿ ਕਈ ਸੁਣ ਸੁਣਾ ਕੇ ਰਾਗੀ ਬਣਦੇ ਸੁਣ ਸੁਣਾ ਕੇ ਕੋਈ ਤਰਨ ਕਿਧਰੋਂ ਕੱਟ ਲਏ ਕਿਧਰੋਂ ਚੋਰੀ ਕਰ ਲਈ ਕਿਸੇ ਦਾ ਜੂਠਾ ਖਾ ਲਿਆ ਝੂਠ ਹੀ ਹੈ ਪਰ ਜਿਨ੍ਹਾਂ ਨੇ ਉਸਤਾਦਾਂ ਤੋਂ ਸਿੱਖਿਆ ਇਸ ਚੀਜ਼ ਉਹਨਾਂ ਨੂੰ ਜ਼ਰੂਰ ਗਿਆਨ ਹੋਵੇ ਜ਼ਰੂਰ ਪਤਾ ਜੇ ਪਹਿਲਾਂ ਆਸਣ ਹੀ ਠੀਕ ਨਹੀਂ ਵਾਜਾ ਵੱਜ ਰਹੀ ਹੈ ਸੁਰਾਂ ਦਾ ਪਤਾ ਨਹੀਂ ਰਾਗ ਦਾ ਪਤਾ ਨਹੀਂ ਤਾਲ ਤੋਂ ਬੇਤਾਲਾ ਪਿਆ ਜਾਂਦਾ ਹੁਣ ਜੇ ਸਾਡਾ ਆਸਣ ਹੀ ਸੌਣ ਵਾਲਾ ਠੀਕ ਨਾ ਹੋਵੇ ਸਾਨੂੰ ਆਰਾਮ ਕਿਵੇਂ ਆਏਗਾ ਰਾਤੀ ਇਹ ਆਸਣ ਦੇ ਉੱਤੇ ਹੀ ਵੱਟ ਪਏ ਹੋ ਬੈੱਡ ਠੀਕ ਨਾ ਹੋਵੇ ਕਦੇ ਸੌਂਦੇ ਨਹੀਂ ਤੋ ਇਸੇ ਤਰ੍ਹਾਂ ਪਹਿਲਾਂ ਤੋਂ ਜੋ ਪਵਿੱਤਰ ਪਾਵਨ ਆਸਣ ਹੈ ਸੰਗੀਤ ਦਾ ਇਹਨੂੰ ਸਾਫ਼ ਕਰਨਾ ਚਾਹੀਦਾ ਜੋ ਸ਼ਬਦ ਗਾਈ ਉਹਦੀ ਰੋਈ ਅਵਰੋਈ ਰਾਗ ਦੀ ਸਹੀ ਹੋਣੀ ਚਾਹੀਦੀ ਤਾਲ ਵੀ ਹੋਣੇ ਚਾਹੀਦੇ ਹਨ ਠੀਕ ਸੁਰ ਚੰਗਾ ਹੋਵੇ
ਜੇ ਤਾਲ ਦਾ ਪਤਾ ਨਾ ਹੋਵੇ ਲੋਕੀ ਕਹਿੰਦੇ ਵੀ ਗਾਉਂਦਾ ਤਾਂ ਮਿੱਠਾ ਹੈ ਪਰ ਹੈ ਬੇਤਾਲਾ। ਕਈ ਤਾਲ ਦੇ ਬੜੇ ਸਿਆਣੇ ਹੁੰਦੇ ਨੇ ਪਰ ਸੁਰ ਬੜਾ ਬੰਗਾ ਹੁੰਦਾ, ਕਹਿੰਦੇ ਸੁਰ ਕੁਛ ਨੀ। ਉਹ ਸੁਰ ਤੇ ਤਾਲ ਜਿਸ ਦੇ ਨਾਲ ਇਹ ਗਾਣਾ ਬਣਦਾ, ਦੋਵੇਂ ਚੀਜ਼ਾਂ ਕੰਪਲੀਟ ਹੋਣ। ਜਿਸ ਵੇਲੇ ਅਸੀਂ ਸ਼ਬਦ ਸ਼ੁਰੂ ਕਰਦੇ ਹਾਂ ਸਾਡੇ ਤਿੰਨਾਂ ਦਾ ਇੱਕ ਸੈੱਟ ਹੋ ਜਾਂਦਾ। ਕੋਈ ਚੀਜ਼ ਸ਼ੁਰੂ ਕਰੀਏ ਕੈਰਵਾ ਕਾਗਰਾ, ਇਹ ਤੋਂ ਤਿੰਨ ਤਾਰ ਸੀ ਜੋ ਤੁਸੀਂ ਸੁਣੇ, ਹੋਰ ਵੀ ਬੜੇ ਤਾਰ ਰਾਗ ਦੇ ਨਾਲ ਜਿੱਥੇ ਘਰ ਦੂਜਾ ਆਉਂਦਾ ਜਾਂ ਚੌਥਾ ਆਉਂਦਾ ਤਾਰ। ਇਹਨਾਂ ਸ਼ਬਦਾਂ ਨੂੰ ਇਸ ਰਾਗ ਵਿੱਚ ਇਸ ਤਾਰ ਵਿੱਚ ਗਾਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਾਰ ਤਾਰ ਗੁਰੂ ਨਾਮ ਤੇ ਸ੍ਰੀ ਮੰਜੀ ਸਾਹਿਬ ਹਰ ਸਾਲ ਕੀਰਤਨ ਦਰਬਾਰ ਤੁਹਾਡੇ ਸੇਵਕ ਵੀ ਉੱਥੇ ਜਾਂਦੇ, ਹੋਰ ਵੀ ਬੜੇ ਕੀਰਤਨ ਉੱਥੋਂ ਹੈ। ਇਹ ਮਰਿਆਦਾ ਹੈ ਕਿ ਜੋ ਵੀ ਕੀਰਤਨੀ ਹੈ ਕੀਰਤਨ ਕਰਨ ਬੈਠੇ ਪਹਿਲਾਂ ਇੱਕ ਸ਼ਬਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਰਾਗ ਵਿੱਚ ਉਚਾਰਨ ਕੀਤਾ ਹੈ ਉਸ ਰਾਗ ਵਿੱਚ ਨਿਰਧਾਰਤ ਰਾਗ ਵਿੱਚ ਪੜ੍ਹ ਇੱਕ ਸ਼ਬਦ ਆਪਣੀ ਮਰਜ਼ੀ। ਅੱਧਾ ਘੰਟਾ ਟਾਈਮ ਹੁੰਦਾ ਤਕਰੀਬਨ ਸਾਰੀ ਰਾਤ ਸੀ, ਬੜੇ ਕੀਰਤਨੀ ਉੱਥੇ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ, ਅੱਜ ਵੀ ਸ੍ਰੀ ਗੋਇੰਦਵਾਲ ਸਾਹਿਬ ਉੱਥੇ ਕੀਰਤਨ ਦਰਬਾਰ ਹੋ ਰਿਹਾ ਹੋਵੇ, ਸੇਵਕ ਵੀ ਉੱਥੇ ਵੀ ਹਰ ਸਾਲ ਜਾਂਦੇ। ਉੱਥੇ ਰਾਗ ਦੇ ਸ਼ਬਦ, ਨਿਰਧਾਰਨ ਰਾਗ ਦੇ ਸ਼ਬਦ, ਕਿਉਂਕਿ ਅਖੰਡ ਕੀਰਤਨ ਤਾਂ ਉਹਨੇ ਕਹਾਂਗੇ। ਹੁਣ ਜੇ ਅਖੰਡ ਪਾਠ ਹੋ ਰਿਹਾ ਤੇ ਲਿਖਿਆ ਵੇ ਸੋਰਖ ਮਹੱਲਾ ਪੰਜਵਾਂ ਤੇ ਪੜ੍ਹਦੀ ਹੈ ਧਨਾਸਰੀ ਮਹੱਲਾ ਪੰਜਵਾਂ ਤੇ ਅਖੰਡ ਕਰਨਾ ਨਾ ਰਹੇ। ਇਸੇ ਤਰ੍ਹਾਂ ਅਖੰਡ ਕੀਰਤਨ ਕੋਸ਼ਿਸ਼ ਕਰੀਏ ਹੈ ਬੜੀ ਮੁਸ਼ਕਲ ਦਾ। ਕਈ ਕੀਰਤਨੀਆਂ ਨੇ ਕੋਸ਼ਿਸ਼ ਅਜੇ ਵੀ ਰਿਸਰਚ ਹੋ ਰਹੀ ਕਿ ਜਿਸ ਰਾਗ ਦਾ ਸ਼ਬਦ ਉਚਾਰਨ ਕੀਤਾ ਹੋਵੇ ਉਸ ਤਾਂ ਸੇਵਕਾਂ ਨੇ ਮਧਵੰਤੀ ਰਾਗ ਦਾ ਸ਼ਬਦ ਪੜ੍ਹਿਆ। ਉਹ ਕਈ ਮਾਈਆਂ ਬੀਬੀਆਂ ਕਹਿੰਦੀਆਂ ਆਉਣਗੀਆਂ ਵੀ ਅੱਜ ਭਾਈ ਸਾਹਿਬ ਨੂੰ ਕੀ ਹੋ ਗਿਆ, ਨਵਾਂ ਕੀਰਤਨ ਸ਼ੁਰੂ ਕਰ ਦਿੱਤਾ, ਅੱਗੇ ਤਾਂ ਹੋਰ ਤਰ੍ਹਾਂ ਕਰਦੇ ਸਨ ਅੱਜ ਆ ਹੀ ਕਰੀ ਜਾਂਦੇ ਆ। ਕਈ ਕਹਿੰਦੇ ਜੀ ਰਾਗੀਆਂ ਨੂੰ ਅਗਲੀ ਤੁੱਕ ਹੀ ਭੁੱਲ ਗਈ ਹੈ, ਉਸੇ ਤੁੱਕ ਨੂੰ ਮੁੜ ਮੁੜ ਪੜੀ ਜਾਂਦੀ। ਨਹੀਂ, ਤੁੱਕ ਨਹੀਂ ਭੁੱਲ ਗਈ, ਇਸ ਦੇ ਵਿੱਚ ਰਾਗ ਦਾ ਵਿਸਥਾਰ, ਰਾਗ ਦੇ ਆਸਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼। ਜੋ ਆ ਕਰੀ ਜੀਏ ਇਹ ਅਲਾਪ ਹੈ, ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ, ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ। ਜੇ ਰਾਗ ਦਾ ਰੂਪ ਬਣਾਉਣਾ ਤਾਂ ਵੀ ਅਲਾਪ ਕਰਨਾ ਜ਼ਰੂਰੀ। ਸੱਤ ਸੁਰ ਦੇ ਰਾਗ ਹਨ ਜ਼ਿਆਦਾ, ਛੇ ਸੁਰ ਦੇ ਵੀ ਰਾਗ ਹਨ। ਸੱਤ ਸੁਰ ਸਾਰੇ ਗਾਵਾਂ ਪਾਦਾ ਵੀ ਸਾਨੀ ਦਾ ਪਾਵਾਂ, ਪੰਜ ਸੁਰ ਦੇ ਵੀ ਆ। ਆਰਾਮ ਦੇ ਨਾਲ ਬਾਣੀ ਵਿੱਚ ਵੀ ਆਇਆ ਧੰਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਦੇਖ ਲਿਆ। ਇੱਕ ਵਾਰੀ ਕਲਕੱਤੇ ਦਾਸ ਕੀਰਤਨ ਕਰ ਰਿਹਾ ਸੀ, ਫੋਰਟ ਵਿਲੀਅਮ ਉੱਥੇ ਕਿਲ੍ਹਾ ਹੈ, ਮੇਜਰ ਸਾਹਿਬ ਟੀਮ ਹੈ, ਉਹਨਾਂ ਨੇ ਪ੍ਰੋਗਰਾਮ ਬਣਾਇਆ। ਔਰ ਇੱਕ ਸੱਜਣ ਨੇ ਕਿਹਾ ਭਾਈ ਸਾਹਿਬ ਬਸੰਤ ਰਾਗ ਦਾ ਸ਼ਬਦ ਬਸੰਤ ਰੁੱਤ ਸੀ, ਅਸੀਂ ਸ਼ੁਰੂ ਕਰ ਦਿੱਤਾ। ਅਜੇ ਥੋੜਾ ਹੀ ਅਲਾਪ ਕੀਤਾ ਸੀ, ਸੰਗਤ ਚ ਪ੍ਰੇਮੀ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਭਾਈ ਸਾਹਿਬ ਕੀਰਤਨ ਕਰੋ, ਆਖੋ ਸ੍ਰੀ ਵਾਹਿਗੁਰੂ। ਮੈਂ ਕਿਹਾ ਕੀਰਤਨ ਹੀ ਹੋ ਗਿਆ, ਪਰ ਉਹਨੂੰ ਸਮਝ ਨਹੀਂ ਸੀ ਚਾਹੀਦੀ। ਇਹਦੇ ਵਾਸਤੇ ਸੂਝ ਬੂਝ ਨਹੀਂ, ਰਾਗ ਦਾ ਸ਼ਬਦ ਪੜ੍ਹਨਾ ਬੜਾ ਔਖਾ ਹੈ, ਸਿੱਧੀ ਟਿਊਨ ਪੜ੍ਹ ਲੈਂਦੇ। ਰਾਗ ਵਾਸਤੇ ਪਹਿਲਾਂ ਤਾਰ ਦਾ ਇੱਕ ਮਾਤਰ ਵੀ ਅੱਗੇ ਪਿੱਛੇ ਹੋ ਜਾਏ ਤਾਂ ਵਿਤਾਲ ਹੋ ਜਾਵਾਂ, ਸੁਰ ਵਿੱਚ ਜ਼ਰਾ ਜਿਹਾ ਫਰਕ ਪੈ ਜਾਏ ਮੈਂ ਸੁਰੇ ਹੋ ਜਾਵਾਂ, ਤਾਂ ਬੜਾ ਔਖਾ ਹੈ। ਸੂਝ ਬੂਝ ਹੋਵੇ ਉਸਤਾਦਾਂ ਤੋਂ ਸਿੱਖਿਆ। ਪਰ ਕਈ ਮਾਈਆਂ ਕਹਿੰਦੀਆਂ ਹੁੰਦੀਆਂ ਵੀ ਅਜੇ ਨਾ ਨੇ ਪਤਾ ਨਹੀਂ, ਕਈ ਇਹ ਵੀ ਕਹਿਣ ਲੱਗ ਜਾਂਦੇ ਕਿ ਰਾਗੀ
ਕੀਰਤਨ ਪੈ ਕਰਦੇ ਨੇ ਕਿ ਬੁਰਸ਼ ਪੈ ਕਰਦੇ ਆਖੋ ਸ੍ਰੀ ਵਾਹਿਗੁਰੂ। ਇਹ ਵੀ ਕੀ ਕਿਸੇ ਪਿੰਡ ਵਿਚ ਰਾਗੀ ਚਲੇ ਗਏ, ਸਾਨੂੰ ਬੜੇ ਸਿਆਣੇ ਸੁਰ ਸਰ ਕਰਕੇ ਸਾਧ ਉਹਨਾਂ ਨੇ ਪਹਿਲਾਂ ਰਾਗ ਦਾ ਸ਼ਬਦ ਸ਼ੁਰੂ ਕੀਤਾ, ਤਬਲਾ ਸੁਰ ਕੀਤਾ, ਕਿਉਂਕਿ ਇਹਨੂੰ ਹੀ ਸੁਰ ਕਰਨਾ। ਉਸਤਾਦਾਂ ਨੇ ਤਬਲੇ ਅੰਦਰ ਹੀ ਸਭ ਸੁਰ ਰੱਖ ਦਿੱਤੇ, ਚਮੜਾ ਹੈ, ਐਸੀ ਕਮਾਲ ਕੀਤੀ ਜਿਸ ਸੁਰ ਤੋਂ ਗਾਣਾ ਹੋਵੇ ਇਹਨੂੰ ਸੁਰ ਕਰ ਲਈਦਾ। ਸਾਧ ਸੁਰ ਕਰਕੇ ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ, ਰਾਗ ਦਾ ਸ਼ਬਦ ਪੜਿਆ, ਜਿਤਨੀ ਸੰਗਤ ਆਈ ਸੀ ਸਭ ਉੱਠ ਗਈ। ਪਰ ਇੱਕ ਮਾਈ ਸੀ ਬਿਰਧ, ਉਹ ਬੈਠੀ ਰਹੀ, ਨਾਲੇ ਤਾਂ ਰਾਗੀਆਂ ਵੱਲ ਵੇਖੀ ਜਾਏ ਨਾਲੇ ਰੋਈ ਜਾਏ। ਰਾਗੀਆਂ ਨੇ ਸੋਚਿਆ ਚਲੋ ਮਨਾ ਸਰੋਤਾ ਇੱਕੋ ਹੀ ਬੜਾ ਹੁੰਦਾ, ਮੁਕਰਨ ਤੋਂ ਕਹਿੰਦਾ ਪਿਆ ਨਾ, ਤਾਂ ਦੇ ਰਹੀ ਹੈ। ਬੜੇ ਤਾਨਾ ਪਲਟੇ ਲਗਾ ਕੇ ਸਰਗਮਾ ਕਰਕੇ ਜਿਸ ਵੇਲੇ ਰਾਗੀਆਂ ਨੇ ਭੋਗ ਪਾਇਆ, ਰਾਗੀਆਂ ਨੇ ਕਿਹਾ ਮਾਤਾ ਤੂੰ ਤਾਂ, ਭਾਵੇਂ ਸਾਰੀ ਸੰਗਤ ਉੱਠ ਗਈ ਹੈ ਕੋਈ ਨੀ, ਪਰ ਤੂੰ ਕਿਹੜੇ ਪਿਆਰ ਨਾਲ ਕੀਰਤਨ ਸੁਣੇ ਤੇ ਵੈਰਾਗ ਵੀ ਕਰਦੀ ਰਹੀ। ਉਹ ਮਾਈ ਕਹਿਣ ਲੱਗੀ ਵੀਰਾ ਮੈਂ ਕਾਹਦੀ ਧੰਨ। ਰਾਗੀਆਂ ਨੇ ਕਿਹਾ ਮਾਤਾ ਤੂੰ ਕੀਰਤਨ ਸੁਣਿਆ ਨਾਲੇ ਰੋਂਦੀ ਵੀਰੀ। ਮਾਈ ਕਹਿਣ ਲੱਗੀ ਮੈਂ ਤਾਂ ਇਸ ਵਾਸਤੇ ਪਈ ਰੋਂਦੀ ਸਾਂ, ਕੱਲ ਮੇਰਾ ਕੱਟਾ ਇਸੇ ਤਰ੍ਹਾਂ ਅਰੜਾ ਅਰੜਾ ਕੇ ਮਰ ਗਿਆ ਸੀ, ਤੇ ਮੈਂ ਕਿਹਾ ਕਿਧਰੇ ਰਾਗੀਆਂ ਦਾ ਜੇ ਭੋਗਣਾ ਪੈ ਜਾਏ। ਆਖੋ ਸ੍ਰੀ ਵਾਹਿਗੁਰੂ। ਸੋਚੀ ਨਾ ਉਹਨੂੰ ਰਾਗ ਦਾ ਪਤਨ, ਪਰ ਤੁਹਾਡੇ ਵਿੱਚ ਹੀ ਕਈਆਂ ਨੂੰ ਸੰਗੀਤ ਦੀ ਸੂਝ ਬੂਝ ਹੈ, ਇਹ ਬੜੀ ਪਵਿੱਤਰ ਗੱਲ ਹੈ। ਤਾਂ ਸੇਵਕਾਂ ਨੇ ਵੀ, ਕਿਉਂਕਿ ਸਾਨੂੰ ਕਈ ਰਾਗੀ ਵੀ ਕਹਿ ਦਿੰਦੇ ਨੇ, ਤਾਂ ਸ਼ਬਦ ਪੜਿਆ ਹੈ, ਤਾਂ ਮੈਂ ਤੁਹਾਡਾ ਧੰਨਵਾਦੀ ਹਾਂ, ਤੁਹਾਡੇ ਚ ਕੋਈ ਵੀ ਨਹੀਂ ਉੱਠਿਆ। ਆਖੋ ਸ੍ਰੀ ਵਾਹਿਗੁਰੂ। ਸ਼ਬਦ ਸ਼ੁਰੂ ਕਰੇ ਹੈ ਵੀ ਰਾਗ, ਪਰ ਸਿੱਧੀ ਆਪਾਂ ਸਾਰੇ ਨੇ ਮਿਲ ਕੇ ਨੇਤਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ, ਤੁਹਾਡੇ ਨੇਤਰ ਵੀ ਬਣ। ਬਾਬਾ ਅਨੰਦ ਸਿੰਘ ਜੀ ਮਹਾਰਾਜ ਧਰਮਗਿਆਨ ਦੀ ਮਹਾਂਪੁਰਸ਼ ਬਚਨ ਕਰਦੇ ਸਨ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਦਸਾਂ ਪਾਤਸ਼ਾਹੀਆਂ ਦਾ ਪ੍ਰਕਾਸ਼। ਆਪ ਕਿਹੜੇ ਪਾਣਾ ਵਾਲੇ ਹੋ ਨੇਤਰਾਂ ਦੁਆਰਾ। ਹਾਂਜੀ ਤਨ ਮਨ ਹੋਏ ਨੇ ਹਾਲ ਜਾਂਗੁਰ ਦੇਖਾ, ਬਾਬਾ ਜੀ ਨੇ ਦੇਖਿਆ ਸਾਹਮਣੇ ਗੁਰੂ ਨਾਨਕ ਬੈਠਾ, ਹੋਰ ਕਿਧਰੇ ਪਾਲ ਲੈ। ਪਰ ਐਵੇਂ ਨਹੀਂ ਕਿਹਾ, ਸਾਹਮਣੇ ਵੇਖੇ, ਗੱਲੀ ਬਾਤੀ ਨਹੀਂ, ਗੁਰ ਸ਼ਬਦ ਦੀ ਕਮਾਈ ਕਰਕੇ ਪ੍ਰਤਪ ਗੁਰੂ ਨਿਸਤਾਰੇ ਵੇਖੇ, ਐਵੇਂ ਨਹੀਂ ਕਿਹਾ। ਆਪ ਦਰਸ਼ਨ ਕਰ ਰਹੇ, ਕੰਨਾਂ ਦੁਆਰਾ ਗੁਰਬਾਣੀ ਸੁਣ ਲਏ, ਔਰ ਰਸਨਾ ਵੀ ਪਵਿੱਤਰ ਕਰੋ। ਸ਼ਬਦ ਪਹਿਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਸਾਰੇ ਮਿਲ ਕੇ ਕਰੀਏ ਆਪਣੇ ਬਾਪੂ ਦੀ।

ਅੱਜ ਗਰੀਬੀ ਦੀ ਹਾਲਤ ਵਿੱਚ ਤੁਰਦਾ ਤੁਰਦਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ। ਸ੍ਰੀ ਗੋਇੰਦਵਾਲ ਸਾਹਿਬ ਜੀ ਦਾ

Kitty going to ask. And Guru Amar Das Patshah. Jithe Jyota Jagares. Arapi Jyot Duniya Nupaya. E Chanana Harik Nudan Teta. Jyoti Aage. Jagat Jyot. Jage Jyot. ਮਾਲਕ ਦੇ ਦਰ ਤੇ ਆ ਗਿਆ ਉਹਦੇ ਅੰਦਰ ਵੀ ਜੋਤ ਦੁਨਿਆਵੀ ਜੋਤਾਂ ਬੁੱਝ ਜਾਂਦੀਆਂ ਸੱਚ ਦੀਆਂ ਜੋਤਾਂ ਜਾਂਦੀਆਂ ਤੁਹਾਡੇ ਅੰਦਰ ਹੀ ਜਾਗਦੀ ਹੈ

사내들이 거기서 얘네들이 산다 뼈아리니 인산이 뼈아리 살게 해완한 알 뼈아리 살게 아프다 저 뼈아리 저 과연들 이틀이 करताती ठाणा हर नाम ज्योति शुरू सोने आसन ते विराजमान सुरती नाल करो दर्शन प्यार नाल सारे आखो धन श्री गुरु अमरदास कोई रचना खाली ना प्यार नाल फिर आखो धन श्री गुरु अमरदास ਮਾਣਿਆ ਦੇ ਮਾਂ ਦੂਜੇ ਪਾਤਸ਼ਾਹ ਨੇ ਉੱਤਰ ਬਖਸ਼ੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਤਾਣਿਆਂ ਦਾ ਥਾਂ ਦੇਵਤਿਆਂ ਦੀ ਨਿਆਸਰਿਆਂ ਦਾ ਆਸਰਾ ਜਿਹਦਾ ਦੁਨੀਆਂ ਚ ਕੋਈ ਆਸਰਾ ਨਹੀਂ ਉਹਦਾ ਆਸਰਾ ਧੰਨ ਸ੍ਰੀ ਗੁਰੂ ਅਮਰਦਾਸ ਨਿਗਤਿਆਂ ਦੀ ਦਰਤ ਗੁਰੂ ਅਮਰਦਾਸ ਵਿਪਤਰਿਆਂ ਦੀ ਪਤ ਗੁਰੂ ਸੰਗਤ ਜੁੜੀ ਬੈਠੀ ਹੈ ਕੀਰਤਨ ਹੋਵੇ ਕੀਰਤਨ ਹੋ ਰਿਹਾ ਕਿ ਮਾਨੋ ਅੰਮ੍ਰਿਤ ਵਰਸ਼ਾ ਗੰਗਾ ਰਾਮ ਵੀ ਅੱਜ ਗੁਰੂ ਦਰਬਾਰ ਚ ਪਹੁੰਚ ਗਿਆ ਦਰਸ਼ਨ ਕੀਰਤਨ ਮਨ ਨੂੰ ਠੰਡ ਪਈ ਮੱਥਾ ਟੇਕ ਕੇ ਬੈਠ ਕੀਰਤਨ ਹੋ ਰਿਹਾ ਅਸੀਂ ਜੋ ਜੋ ਬਾਣੀ ਨੂੰ ਸੁਣਦੇ ਕਿਉਂਕਿ ਮਨ ਨੂੰ ਸ਼ਾਂਤੀ ਮਿਲਦੀ ਔਰ ਨਾਲ ਰੋਈ ਵੀ ਜਾਂਦਾ ਦੀਵਾਨ ਦੀ ਸਮਾਪਤੀ ਹੋਈ ਸਿੱਖ ਨੇ ਪੁੱਛਿਆ ਕਿਉਂ ਇਹ ਹਰਿਆ ਲੋਕਾਂ ਤੂੰ ਰੋਂਦਾ ਕਿਉਂ ਇੱਥੇ ਤਾਂ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਇੱਥੇ ਤਾਂ ਨਾ ਮੁਰਾਦੇ ਆਉਂਦੇ ਮੁਰਾਦਾਂ ਪਾ ਕੇ ਤੂੰ ਕਿਉਂ ਗੰਗਾ ਰਾਮ ਨੇ ਕਿਹਾ ਮੈਂ ਬੜਾ ਦੁਖੀ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ ਕਿੱਦਾਂ ਦੁਖੀ ਕਿੱਦਾਂ ਕਹਿਣ ਲੱਗਾ ਮੈਂ ਕਦੇ ਸੇਠ ਗੰਗਾ ਰਾਮ ਲਾਹੌਰ ਮੇਰੀਆਂ ਫਰਮਾਂ ਚੱਲੀਆਂ ਸੀ ਕਾਰੋਬਾਰ ਮਾਇਆ ਦੀ ਅੰਤ ਨੇ ਨੌਕਰ ਚਾਕਰੋਂ ਮਿਲੀ ਦੇਸ਼ਾਂ ਵਿਦੇਸ਼ਾਂ ਵਿੱਚ ਬਿਜ਼ਨਸ ਚੱਲਦਾ ਸੀ ਪਰ ਸਭ ਕੁਝ ਆਉਂਦਿਆਂ ਮੈਨੂੰ ਮਾਇਆ ਦਾ ਬੜਾ ਹੰਕਾਰ ਸੀ ਆਖੋ ਸੀ ਬੜਾ ਥਕਾਉਂਦਾ ਸੀ ਮੈਂ ਆਪਣੇ ਹੱਥਾਂ ਨਾਲ ਕਦੇ ਦਾਨ ਨਹੀਂ ਸੀ ਮੈਨੂੰ ਕਾਰੋਬਾਰ ਦਾ ਬੜਾ ਹੰਕਾਰ ਆਪਣੇ ਵਰਗਾ ਕਿਸੇ ਨੂੰ ਸਮਝ ਆਈ ਇਤਨੇ ਤੱਕ ਮੇਰੇ ਬੰਗਲੇ ਦੇ ਉੱਤੇ ਦਰਬਾਰ ਖੜੋਤਾ ਰਹਿੰਦਾ ਸੀ ਮੇਰਾ ਹੁਕਮ ਸੀ ਕੋਈ ਮੰਗਦਾ ਫਕੀਰ ਇਸ ਦਰਵਾਜ਼ੇ ਤੇ ਖੜਾ ਨਾ ਹੋ ਜੋ ਆਉਂਦਾ ਸੀ ਨਿਰਾਸ਼ ਹੋ ਕੇ ਚਲਾ ਜਾਂਦਾ ਔਰ ਕੋਈ ਮਹਾਂਪੁਰਸ਼ ਆ ਗਏ ਸਾਈਂ ਦੇ ਪਿਆਰ ਵੱਲ ਉਹਨਾਂ ਨੇ ਸਦਾ ਕੀਤੀ ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ ਰੱਬ ਦੇ ਨਾਂ ਤੇ ਕੁਝ ਖਾਣ ਨੂੰ ਦੇਈਓ ਭੁੱਖ ਲੱਗੀ ਮਹਾਂਪੁਰਸ਼ ਰਾਤ ਦਿਨ ਭਜਨ ਕਰਨ ਵਾਲੇ ਫੁਰਨਾ ਬਣ ਗਈਆਂ ਸਰੀਰ ਨੂੰ ਆਹਾਰ ਦੇ ਕੇ ਕਿਉਂਕਿ ਇਸ ਦੀ ਰੱਖਿਆ ਕਰਨੀ ਸਾਡਾ ਫਰਜ਼ ਸਰੀਰ ਇਹਦੀ ਸੰਭਾਲ ਕਰਨੀ ਸਾਡਾ ਫਰਜ਼ ਬਾਣੀ ਚ ਲਿਖਿਆ ਘੱਟ ਵਸੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ ਨਾਮਿਤ ਸੋ ਪ੍ਰਭ ਸਿਮਰੀ ਹੈ ਇਸ ਦੀ
ਇਸ ਵਾਸਤੇ ਵੀ ਪਾਲਣਾ, ਇਹਨੂੰ ਵਿਸ਼ੇ ਵਿਕਾਰਾਂ ਵਿੱਚ ਜ਼ਾਇਆ ਨਾ ਕਰ, ਇਹਨੂੰ ਲੜਾਈ ਝਗੜਿਆਂ ਵਿੱਚ ਵੇਸਟ ਨਾ ਕਰ। ਮਨੁਸ਼ਾ ਜਨ ਇਹ ਕੋਈ ਸਰੀਰ ਰੋਜ਼ ਰੋਜ਼ ਥੋੜਾ ਨਹੀਂ। ਕਿਸੇ ਮਹਾਂਪੁਰਸ਼ ਨੇ ਤਾਂ ਲਿਖਿਆ ਹੈ ਸਰੀਰ ਇਹ ਤਾਂ ਰੱਬ ਦੇ ਮਿਲਣ ਦਾ ਦਰਵਾਜ਼ਾ ਹੈ, ਜਿਹਦੇ ਵਿੱਚੋਂ ਲੰਘ ਕੇ ਸਾਈ ਨੂੰ ਮਿਲ। ਫਿਰ ਇਹਨੂੰ ਜ਼ਾਇਆ ਕਿਉਂ ਕਰੀ? ਧੜੇ ਕੰਮਾਂ ਚ ਨਿੰਦਿਆ ਚੁਗਲੀ, ਫਿਰ ਮਿਲ ਜਾਏਗਾ ਨਹੀਂ। ਦਿਲ ਦਰਵਾਜ਼ਾ ਰੱਬ ਦਾ, ਉਹ ਯਾਰ ਨਾ ਇਸ ਨੂੰ ਢਾਲ ਟੱਠਾ ਔਖਾ ਬਣੇਗਾ, ਫਿਰ ਮਿਲੇਗਾ ਕਿਹੜੇ? ਹੋਰ ਤਾਂ ਕੋਈ ਸਾਧ ਨਹੀਂ। ਮਨੁਸ਼ਾ ਜਨਮ ਪ੍ਰਾਪਤ ਕਰਕੇ ਹੀ ਤੂੰ ਭਗਤੀ ਕਰ ਸਕਦਾ ਹੈ, ਤੇ ਨਾਮ ਜਪ ਕੇ ਤੈਨੂੰ ਨਾ ਮਿਲ ਸਕਦਾ। ਤਾਂ ਉਹ ਨਾਨਕ ਤੇ ਤਤ ਨਹੀਂ ਸਕਦਾ। ਇਹ ਤਾਂ ਸਿਧਾਂਤ, ਭਗਤੀ ਤੋਂ ਬਗੈਰ ਉਸ ਨਾਮੀ ਨੂੰ ਮਿਲਣ ਵਾਸਤੇ ਉਹਦਾ ਨਾਮ ਹੀ, ਤੇ ਜਪਣ ਦਾ ਸਾਧਨ ਮਨੁਸ਼ਾ ਜੀ। ਬਾਬਾ ਜੀ ਬਚਨ ਕਰਦੇ ਸਨ 84 ਲੱਖ ਜੂਨ, ਮਾਨੁਸ ਜਨਮ ਜੂਨ ਨਹੀਂ, ਇਹ 84 ਲੱਖ ਜੂਨ ਦਾ ਬਾਦ ਸੀ। ਬਾਣ ਜੀ ਲਿਖਿਆ ਇਸ ਧਰਤੀ ਮੇ ਤੇਰੀ ਸਿੱਖ ਰਹੀ, ਤੂੰ ਤਾਂ ਹੁਕਮਰਾਨ ਹੈ 84 ਲੱਖ ਜੂਨ ਦਾ। ਪਰ ਖਿਆਲ ਕਰੀ, ਤੈਨੂੰ ਬਾਦਸ਼ਾਹ ਬਣਾ ਕੇ ਭੇਜਿਆ, ਬਾਦਸ਼ਾਹਾਂ ਵਾਲੇ ਕੰਮ ਕਰੀ, ਕਿਧਰ ਨੀਚਾਂ ਵਾਲੇ ਕੰਮ ਨਾ ਕਰਨ, ਕੁੱਤਿਆਂ ਬਿੱਲੀਆਂ ਵਾਲੇ ਕੰਮ ਨਾ ਕਰਨ ਲੱਗ। ਇਨਸਾਨ ਹੋ ਕੇ ਇਨਸਾਨ ਹੋ, ਪਰ ਕਈ ਲੋਕ ਐਸੇ ਨੇ ਵੇਖਣ ਨੂੰ ਇਨਸਾਨ ਪਰ ਕਰਮ ਉਹਨਾਂ ਦੇ ਪਸ਼ੂਆਂ ਵਿੱਚ। ਕਰਤੂਤ ਪਸ਼ੂ ਕੀ ਮਾਨਸ ਜਾ, ਮਾਨਸ ਜਾ ਤੋਂ ਇਸ ਵਾਸਤੇ ਜਿਹੜਾ ਪੱਤਾ ਡਾਲੀ ਨਾਲੋਂ ਟੁੱਟ ਗਿਆ ਉਹਨੇ ਫਿਰ ਨਹੀਂ। ਜੇ ਮਨੁਸ਼ਾ ਜਦੋਂ ਇੱਕ ਵਾਰੀ ਹੱਥੋਂ ਖੁਸ ਗਿਆ, ਫਿਰ ਪਤਾ ਨਹੀਂ ਫਿਰ ਕਦੋਂ ਸੇ ਲਿਆ। ਇਹ ਗੋਲਡਨ ਚਾਂਸ ਉਸ ਵਾਹਿਗੁਰੂ ਦੇ ਮਿਲਣ, ਇਹਦੀ ਸੰਭਾਲ। ਇੱਕ ਵਾਰੀ ਭਾਈ ਸੰਤਾ ਸਿੰਘ ਜੀ ਬਾਬਾ ਜੀ ਦੇ ਹਜ਼ੂਰੀ ਰਾਗੀ ਸਿੱਧੀ ਧਾਰਨਾ ਪੜ੍ਹਦੇ ਸਨ, ਦਾਸ ਨੇ ਦਰਸ਼ਨ ਕੀਤੇ। ਅੱਜ ਕੱਲ੍ਹ ਭਾਈ ਦੇਵ ਸਿੰਘ ਜੀ ਕੀਰਤਨ ਕਰਦੇ ਹਜ਼ੂਰੀ ਆ, ਸ਼ਾਮਾਂ ਦੇ ਦੀਵਾਨ ਭਾਈ ਸੰਤਾ ਸਿੰਘ ਨੇ ਧਾਰਨਾ ਪੜ੍ਹੀ। ਬਿਨ ਹਰ ਭਜਨ ਦੀ ਛੁਟਕਾਰਾ ਦੇਖ ਲੈ ਵਿਚਾਰ ਕਰ, ਉਸਨੇ 2-4 ਵਾਰੀ ਪੜ੍ਹੇ ਤੇ ਬਾਬਾ ਜੀ ਬਿਰਾਗਰ ਲਗਾ ਕੇ ਬਹਿੰਦੇ ਸੀ, ਅਕਾਲ ਪੁਰਖ ਨਾਲ ਜੁੜ ਜਾਂਦੇ ਸੀ ਬਿਰਾਗਰ ਨਾਲ। ਸੰਤਾ ਸਿੰਘ ਕੀ ਪੜ੍ਹੇ ਹੈ ਗਰੀਬ ਨਵਾਜ, ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਵਿਚਾਰ ਕਰ। ਬਾਬਾ ਜੀ ਕਹਿਣ ਲੱਗੇ ਅਜੇ ਵਿਚਾਰ ਕਰਨ ਦੀ ਗੁੰਜਾਇਸ਼ ਹੈ, ਆਖੋ ਸੀ ਅਜੇ ਵਿਚਾਰ ਕਰਨ ਦੀ ਲੋੜ ਹੈ। ਬਾਬਾ ਜੀ ਕਹਿਣ ਲੱਗੇ ਜਿਹੜੀ ਵਿਚਾਰ ਗੁਰੂ ਨਾਨਕ ਨੇ ਪਹਿਲਾਂ ਕਰ ਦਿੱਤੀ ਹੈ ਉਹ ਆਪਾਂ ਕੀ ਕਰਨੀ, ਆਪਾਂ ਤਾਂ ਅਮਲ ਕਰਨਾ। ਵਿਚਾਰ ਵਿਚਾਰ ਵੀ ਚੰਗੀ ਚੀਜ਼ ਹੈ, ਪਰ ਜਿਹੜੀ ਵਿਚਾਰ ਬਾਪੂ ਨੇ ਕਰ ਦਿੱਤੀ ਫਿਰ ਸਿੱਖ ਦਾ ਫਰਜ਼ ਹੈ ਉੱਥੇ ਅਮਲ ਕਰ। ਸੰਤਾ ਸਿੰਘ ਵਿਚਾਰ ਦੀ ਲੋੜ ਹੈ, ਭਾਈ ਸੰਤਾ ਸਿੰਘ ਖਾਮੋਸ਼ ਕਰੋ। ਬਾਬਾ ਜੀ ਕਹਿਣ ਲੱਗੇ ਪੜ੍ਹੋ ਕੀ

ਪਿਆਰੇ ਇੰਦਰ ਮਿਲ ਨਾ ਜਾਈ

ਸਾਥੀ ਰਹੋ ਲਗਨ ਫਿਰਿਓ ਬਲ ਮਾਹੀ ਸਾਥੀ ਸਭ ਸਾਥੀ ਭਮਿਓ ਦੁਖਦਾ ਸੁਖ ਸੈ ਨਾਹੀ ਮਨ ਕਾਮਨਾ ਤੀਰਤ ਜਾਏ ਬਸਿਓ ਸਿਰ ਕਰੋ ਤਾਰਾਏ ਮਨ ਕੀ ਮਹਿਲ ਨਾ ਉਤਰੇ ਇਹ ਦੇ ਲਖ ਯਤਨ ਕਰਾਏ ਤਨ ਸੁਖਾਮਨੀ ਹੈਵਰ ਗੈਵਰ ਬਹੁ ਵਿਦਾਨ ਦਤਾਰਾ ਅਨਭਦਰ ਕੁਮ ਬਹੁ ਅਰਪੈ ਨਹਿ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਜੰਗਾ।

समाधि लगा के बैठी। अमृत वेला है, सारी कुदरत विस्मादता।

संत जना मेरे राम। नदी दे पानी नू आराम नहीं आउंदा क्योंकि इहदे अंदर शौ सागर दे मिलन दा तरल है, क्योंकि पानी शौ सागर तो ही विछड़िया। हुकम विच बदलां दा रूप धार के वधिया फिर ठहरिया नहीं, इहदे अंदर तड़प है। पत्थरां दीआं चोटां सहारदा, ਜੰਗਲਾਂ ਵਿੱਚੋਂ ਲੰਘਦਾ, ਥਲਾਂ ਨੂੰ ਚੀਰਦਾ, ਭੱਜਿਆ ਜਾਂਦਾ। ਇਹਦਾ ਨਿਸ਼ਾਨਾ ਸ਼ੌ ਸਾਗਰ। ਇਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀਆਂ ਹੀ ਰਹਿੰਦੀਆਂ। ਜਿਹੜਾ ਤੁਰਿਆ ਹੀ ਨਹੀਂ ਹੈ ਉਹ ਪਹੁੰਚੇਗਾ। ਤੁਰਨ ਵਾਲੇ ਨੂੰ ਆਇਆ ਕਦੇ ਨਾ ਕਦੇ ਤਾਂ ਪਹੁੰਚ, ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ। ਪਰ ਆਸ ਤੋਂ ਮਨ ਵਿੱਚ ਦਰਸ਼ਨਾਂ ਦੀ ਪਿਆਸ ਤੋਂ ਪਿਆਸ ਬੁੱਝ ਜਾਏ ਮੁਬਾਰਕ ਹੈ। ਜੇ ਅੰਦਰ ਪਿਆਸ ਲੱਗੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਪਿਆਰ ਵਾਲੀ ਰੂਹ ਤੋਂ ਵੀ ਕੁਰਬਾਨ ਜਾਂਦੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾ। ਜੁੜਿਆ ਹੈ ਮਾਲਕ ਦੀ ਆਰਾਧਨਾ। ਸੂਰਜ ਨੇ ਅੱਖ ਖੋਲੀ, ਹੁਣ ਨਦੀ ਦੇ ਕੰਢੇ ਕੰਢੇ ਤੁਰਿਆ ਜਾਂਦੇ। ਚਾਦਰ ਦੀ ਬੁੱਕ ਨੂੰ ਮਾਰੀ, ਸਾਈਂ ਦੇ ਸਿਮਰਨ ਤੇ ਬਾਣੀ ਦੀਆਂ ਤੁਕਾਂ ਫੜਦਾ। ਅਚਾਨਕ ਹੀ ਸਾਹਮਣੇ ਤੱਕਿਆ ਕੋਈ ਇਨਸਾਨ ਦੂਰੋਂ ਭੱਜ ਕੇ ਆਉਂਦਾ, ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ। ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਏ, ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ। ਇਹ ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ ਕਿਉਂ ਬਈ ਕੀ ਕਰਨ ਲੱਗਾ ਹੈ। ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ, ਅੱਖਾਂ ਵਿੱਚ ਮਸਤੀ, ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮੀ ਖੇੜਾ। ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆ। ਅਮੀਰ ਦਾ ਧਨ ਬੈਂਕਾਂ ਵਿੱਚ ਪਿਆ ਹੈ ਉਹਦਾ ਮੱਥਾ ਚਮਕਦਾ, ਪਰ ਇਹ ਝੂਠਾ ਧੰਨ ਹੈ। ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ, ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ। ਪਾਣੀ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕਦੇ। ਬਾਣੀ ਪੜਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਕਿ ਇਹ ਲਗਨ ਵਾਲਾ। ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ, ਮੈਂ ਇਸ ਦੁਨੀਆਂ ਤੋਂ ਤੰਗ ਆ ਗਿਆ। ਤੰਗ ਆ ਕੇ ਕੀ ਕਰਨ ਲੱਗਾ ਹੈ
کہنے لگا میں چھال مار کے ندی وچ مرنا چاہوں گا. سونی صورت مسکرا کے اس طرح کا مرنا یہ ٹھیک نہیں. اس طرح کا مرنا یہ آتم گھات کہتے ہیں. یہ جو آتم کاتی ہے بانی کی لکھا ہے آتم کاتی جگت کسائی جس نے اپنی آتما کا کات کی اس طرح کا مرنا ٹھیک نہیں. کیوں مرنا ہے؟ میں بڑا دکھی ہوں. میں دنیا تو تنگ آ گیا. کارن جی میں کدے مایا تاری سا. میرے کاروبار چلتے سن, فرما چلدی سن, دیساں بدیساں وچ میرا کار وہار, سارے شہر وچ اتنے تک میری کوٹھی دے دروازے کے دربان ہر ویلے کھڑوتا رہتا. میرا حکم سی کہ کوئی منگتا بھی آدت مہاپرش میرے دروازے تے نہ آئے. جی غلطی نال آ بھی جائے تو دربان نو حکم سی انہوں اگے توڑ دینا ہے, انہوں دینا کچھ نہیں. اسی طرح ہوتا ہے. پر ایک دن کوئی سائیں دا پیارا مہاپرش آ گیا. اس نے آ کے صدا کی تھی رب دیاں داتاں پراپت کرن والے ہو, رب دے ناں تے کچھ دیو. بھوک لگی ہے, بھوک بڑی بلوان ہے. فرید نے لکھے موتوں بھوک بری, راتیں کھا دنے پھر کھڑی, بھوکا انسان کئی طرح دیا غلطیاں کر جا, پاپ کر جا. مہاپرش کسی پیار چ آ کے سدا دیتی. سربان نے کیا اگے جاؤ, اتوں کچھ نہیں ملے گا. پر مہاپرش ہس پہ کہنے لگے کیوں نہیں ملے گا؟ جی تو اتے کچھ نہ ہوئے تو کچھ نہیں ملے گا. جی میرے سائیں نے سب کچھ دیتا ہے تو سائیں دے نام تے منگدا کچھ دے. دربان نے پھر اس نو کیا پائی, اے ٹھیک ہے محل ہے اندر بےنت پدارت ہے پر ساڈے سیٹ دا حکم نہیں ہے کسی نو کچھ دے. اس واسطے چلا جا مہاپرش, میں نہیں جاؤں. مہاپرش پیاری ساتھ سنگت تو جاوا ایڈے وسدے رستے گھر تو خالی. دربان نے پھر بھی سمجھایا, مہاپرش نہیں گئے. آخرکار میں اندروں باہر آ گیا, تکیا دربان نو پوچھے دربان کیوں کھڑوتا ہے؟ سیٹ جی بڑا کیا ہے جانا نہیں, چلا جا. مہاپرش ہستا کہنے لگے نہیں جانا, کچھ لے کے مینو کرو دا. صاحبان شری سکھمنی صاحب جی دے اندر آپ روز پڑھ دے گن گاوت تیری اتر سمیل. جو جو صاحب دے گن گاؤ گے تو من نمرتا ہو جائے گا. من دے اندر غریبی, غریبی دا کہ نہیں مطلب ہے میرے کپڑے پانے یا نردن ہونا, یہ دلدر کے. غریبی دا مطلب ہے نمرتا. کر کرپا جس کے ہردے غریبی وساوے نانک ایہاں مکت آگے سکھ پاوے. گن گاوت تیری اترس میل, برس جائے ہوں میں برس. اس واسطے صاحباں دے گن گاؤں نے سارے وہ صاحب گیان دھیان کچھ کرم نہ جانا سار نہ جانا تے ہر کری پڑی.
جس بات پوری گور چ بیٹھی مالک کی رحمت پراپت کر رہے ہو آ مجھے بھی پوچھ کرو آئے گا

ਸਭ ਤੋਂ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮਹਿਲ ਨੂੰ ਲਾਉਣ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ। ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਨੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋ ਕਾ ਯਹੀ ਧਰਮ ਹੈ ਸਭ ਕੋ ਸੁਖਾ ਕਰੇ। ਫਕੀਰ, ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਇਹ ਸ਼ਰਾਬ ਨਹੀਂ ਦੇ, ਜਵੇ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦਿਆਂ ਕਹਿਣਾ, ਸਭ ਨੂੰ ਚੰਗਿਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਛ ਤੋਂ ਬੀਜਿਆ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਬਾਰ ਸਾਰੀ ਕੀ। ਸੰਤਨ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੂ ਪਰਸਾ ਪਰਸਰਾ ਇਤਨੇ ਤੱਕ ਘਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
ਨਿਮਾਣਾ ਜਿਹਾ ਗੰਗੂ ਆਪਣੇ ਬੱਚਿਆਂ ਤੇ ਘਰਵਾਲੀ ਨੂੰ ਲੈ ਕੇ ਸੋਚਿਆ ਕਿਧਰ ਜਾਵਾਂ, ਜੰਗਲ ਹੀ ਚਲਾ। ਜਿਸ ਸ਼ਹਿਰ ਵਿਚ ਰਾਜ ਕੀਤਾ ਹੋਵੇ ਅੱਜ ਮੇਰੀ ਇਹ ਦਿਸ਼ਾ, ਕੋਲ ਕੁਝ ਵੀ ਨਹੀਂ। ਇੱਕ ਦਿਨ ਬੀਤਿਆ, ਦੂਜਾ ਦਿਨ, ਤੀਜਾ ਦਿਨ, ਮਾਸੂਮ ਬੱਚਿਆਂ ਵੱਲ ਵੇਖ ਕੇ ਮੈਨੂੰ ਤਰਸ ਆਇਆ। ਉਹ ਪਾਪੀ ਮਨ, ਚੱਲ ਸ਼ਹਿਰ ਵਿਚ ਕੋਈ ਮਿਹਨਤ ਮਜ਼ਦੂਰੀ ਕਰ, ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਲਿਆ ਕੇ, ਕਰਤੂਤਾਂ ਤੇਰੀਆਂ ਹਨ, ਮਾਲ ਦਾ ਇਹ ਪੈ ਭੁਗਤੇ। ਸ਼ਹਿਰ ਵਿਚ ਆ ਗਿਆ, ਤੁਰਿਆ ਜਾਂਦਾ ਸਾ। ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ। ਮੈਂ ਦੂਰੋਂ ਤੱਕਿਆ, ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ। ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ, ਦੂਜਾ ਕਹਿੰਦਾ ਮੈਂ ਖਾਣਾ, ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨਹੀਂ ਮਿਲਿਆ, ਮੈਂ ਇਹਦੇ ਜੋ ਕੁਛ ਹੈ ਉਹ ਖਾਣਾ, ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ। ਬੱਚਿਆਂ ਦੀ ਹਾਲਤ ਨੂੰ ਤੱਕੇ, ਉਹਨਾਂ ਦੀ ਆਵਾਜ਼ ਨੂੰ ਸੁਣੇ, ਮੇਰਾ ਦਿਲ ਥੰਮ ਗਿਆ। ਮੈਨੂੰ ਆਪਣੇ ਬੱਚੇ ਯਾਦ ਆਏ। ਅਰਜੀ ਕੀ ਪੁੱਛਦੇ ਹੋ? ਜਿਸ ਵੇਲੇ ਮੈਂ ਨੇੜੇ ਆਇਆ, ਕੀ ਆ ਕੇ ਤੱਕਿਆ, ਮੇਰੇ ਬੱਚੇ ਸਨ। ਆਖੋ ਤੇਰੀ ਛੱਤੀ ਪਦਾਰਥ ਖਾਣ ਵਾਲਿਆਂ ਦੀ ਅੱਜ ਇਹ ਹਾਲਤ। ਸੋਚਿਆ ਮਨ, ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ। ਹਾਰ ਕੇ ਨਦੀ ਤੇ ਪਹੁੰਚਿਆ, ਛਾਲ ਮਾਰ ਕੇ ਮਰਨਾ ਚਾਹੁੰਦਾ ਸਾ, ਪਰ ਮਰਨਾ ਬੜਾ ਕਠਿਨ। ਦੂਰੋਂ ਭੱਜ ਕੇ ਇੱਕ ਵੀ ਆਇਆ, ਨਦੀ ਤੇ ਖੜੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਤਹੀਆ ਕਰਕੇ ਆਇਆ ਸਾ ਕਿ ਛਾਲ ਮਾਰ ਕੇ ਮਰ ਜਾਣਾ ਹੈ। ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਂਦਾ। ਪਿਆਰੀ ਸਾਹਿਬ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ, ਗੁਰੂ ਗੁਰੂ ਜਪਦਾ। ਪਿਆਰਿਆ ਗੰਗਾ ਰਾਮਾ, ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ ਹੈ, ਮਰੋ ਤੋ ਹਰ ਕੇ ਦੁਆ। ਸੇਵਾ ਕਰ, ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ, ਮੈਨੂੰ ਕਿੱਥੇ ਲੈ ਜਾਓਗੇ, ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਜਾ। ਗੁਰੂ, ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਿਆ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ, ਤਾਂ ਹੀ ਉਹ ਤਾਂ ਤੈਨੂੰ ਕਹਿੰਦਾ, ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਤੀਜਾ, ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਜੀ। ਤੁਸੀਂ ਵੀ ਆਖੋ, ਧੰਨ ਗੁਰੂ ਅਮਰਦਾਸ। ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਮਿਲ, ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ, ਬੋਲੋ ਸਤਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ। ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ, ਤਨ ਮਨ ਠਰ ਪਿਆ। ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਵੇ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਹੈ, ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ। ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ, ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਪਿਆਰੀ ਸਾਧ ਸੰਗਤ,
ساکام سیوا بھی کدے ضائع نہیں جان جو گرمخ تن من تن نال گرو کر دی سے. گسائی تلسی داس جی نے لکھیا ہے نا, تلسی دیر نہ کیجیے پجیے نام سجائے لوک مجوری دیتے ہیں کیوں راکھے بھگوان. کسی بندے دا کم کریے بھی مجوری دے تے رب کیویں رکھ لے, بھگوان کیویں رکھے گا. پانچ لکھے جا کے سمرن سب کچھ پائیے تو برتھی کسی بھی جیڑا گرمت ایک قدم بھی گرو وال رکھتا ہے وہ پھل بھی ضرور ملتا. بابا جی تو بدل کر دے سن جی گرو نے پیار کا فرنا ہی بنا لیے نا تو بدل بھی بخش بخش چنگا راما انہیں تیری مرضی کیڑی سیوا کرنا چاہتے. سوچن لگ گیا اٹھانی روز والی سیوا کر پر جنہیں لکھاں گنے انہوں نے واسطے آسانی کی چیز. خیال آیا چلو منا نسکام سیوا کر, سیدھا لنگر چ آ گیا. گنگا رام لاہور دے رہن والا ہے سیٹھ, اج تن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھاندا ہے میں نے گرو انتر جامی تو لگا رہا جی گرو کر دی سیوا ملی ہے تو کری. گنگا رام نالے جھوٹے پانڈے مائی دا رہندا ہے تے نالے پڑھدا رہندا ہے.

ਸੇਵਾ। ਬਾਬਾ ਜੀ ਕੁਛ ਕਰਦੇ ਸਨ, ਕਰ ਸੇਵਾ ਤੇ ਖਾ ਮੇਰਾ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਸੋ। ਗੰਗਾ ਰਾਮਾ ਕੀ ਵਿਆਹ ਕਰਦਾ, ਜੋ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ।

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੀ ਹੈ, ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ।

ਰੋ ਰੋ ਕੇ ਚਰਨਾਂ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਤੀਜੇ ਪਾਤਸ਼ਾਹ। ਮੇਰਾ ਦੇ ਸਾਈ ਕਹਿਣ ਲੱਗੇ, ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ, ਠੀਕ। ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇਗੀ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ, ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ, ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਥਿੰਦਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਥਿੰਦਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ, ਆਉਂਦੀ ਹੈ। ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਹ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ, ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾਂ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

ਪ੍ਰਭੂ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ ਔਰ ਪ੍ਰਭੂ ਨੂੰ ਜਿਹੜਾ ਮਿਲਾਵੇ ਉਹਦੇ ਅੱਗੇ ਅਰਦਾਸ ਕਰਦੇ ਨੇ ਸਤਿਗੁਰੂ ਜੀ ਆਪ ਆਓ ਸ਼ਬਦ ਵਿੱਚ

ਇਹ ਉਮਰ ਦੇ ਨਾਲ ਨਹੀਂ ਹੁੰਦਾ। ਫਿਰ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਜਾਣਦੇ ਨੇ ਕਿ ਜਿੱਥੇ ਪ੍ਰਭੂ ਦਾ ਪਿਆਰ ਹੈ ਉੱਥੇ ਨਾ ਉਮਰ ਦਾ ਸਵਾਲ, ਨਾ ਊਚ ਨੀਚ ਦਾ, ਨਾ ਜਾਤ ਪਾਤ ਦਾ। ਕਿਉਂਕਿ ਜਿਹੜਾ ਪਿਆਰ ਹੈ, ਪਿਆਰ ਦੀ ਨਾ ਕੋਈ ਜਾਤ, ਨਾ ਕੋਈ ਹੱਦ, ਨਾ ਕੋਈ ਸੀਮਾ। ਪਿਆਰ ਸਾਰਿਆਂ ਨੂੰ ਮਿਲਦਾ ਵੀ ਨਹੀਂ, ਪ੍ਰਭੂ ਦਾ ਪਿਆਰ ਸਾਰਿਆਂ ਨੂੰ ਲੱਗਦਾ ਵੀ ਨਹੀਂ। ਪਰ ਜਿਨ੍ਹਾਂ ਨੇ ਪ੍ਰਭੂ ਨਾਲ, ਗੁਰੂ ਨਾਲ ਪਿਆਰ ਕੀਤਾ, ਉਹਨਾਂ ਦੇ ਜੀਵਨ ਦਾ ਢੰਗ ਦੁਨੀਆਂ ਨਾਲੋਂ ਵੱਖਰਾ ਹੁੰਦਾ ਹੈ। ਐਸੀ ਹੀ ਇੱਕ ਪ੍ਰੇਮ ਪਰੀ

ਆਗ ਦੇ ਵਿੱਚ ਇਸ ਦਿਓ ਸਿੱਖ ਮਾਲੀ ਦੇ ਕੋਲ ਹੋਰ ਵੀ ਬਹੁਤ ਸਾਰੇ ਮਾਲੀ ਕੰਮ ਸਿੱਖਦੇ ਨੇ। ਇਹ ਦਿਓ ਸਿੱਖ ਜਿੱਥੇ ਬਾਗ ਦਾ ਕੰਮ ਕਰਦਾ ਦੂਸਰਿਆਂ ਨੂੰ ਮਾਲੀ ਦਾ ਕੰਮ ਸਿਖਾਉਂਦਾ ਹੈ, ਨਾਲ ਗੁਰਬਾਣੀ ਦਾ ਵੀ ਪ੍ਰੇਮੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਪਿਆਰਾ। ਇੱਕ ਦਿਓ ਸਿੱਖ ਇੱਕ ਇਹਦੀ ਘਰਵਾਲੀ, ਇਹ 11-12 ਸਾਲ ਦੀ ਇਹਨਾਂ ਦੀ ਲੜਕੀ, ਇਹ ਤਿੰਨੋਂ ਜੀ ਗੁਰਬਾਣੀ ਦੇ ਨਾਲ ਜੁੜੇ ਹੋਏ, ਸ਼ੁਭ ਗੁਣਾਂ ਦੇ ਨਾਲ ਜੁੜੇ ਹੋਏ, ਕੰਮ ਕਾਰ ਕਰਦੇ ਆਪਣਾ ਜੀਵਨ ਬਿਤਾ ਰਹੇ ਨੇ। ਮਾਂ ਬਾਪ ਧਾਰਮਿਕ ਖਿਆਲਾਂ ਦੇ ਹੋਣ ਤੇ ਬੱਚਿਆਂ ਤੇ ਵੀ ਇਸਦਾ ਅਸਰ ਹੁੰਦਾ। ਮਾਤਾ ਪਿਤਾ ਅੰਮ੍ਰਿਤ ਵੇਲੇ ਉੱਠਦੇ ਨੇ, ਇਹ ਬੱਚੀ ਵੀ ਅੰਮ੍ਰਿਤ ਵੇਲੇ ਉੱਠਦੀ ਹੈ। ਮਾਂ ਬਾਪ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਨੇ, ਬੱਚੀ ਵੀ ਨਾਲ ਬਾਣੀ ਪੜ੍ਹਦੀ ਹੈ। ਇਹ ਪਰਿਵਾਰ ਗੁਰਬਾਣੀ ਨਾਲ ਜੁੜਿਆ ਹੋਇਆ। ਇਹ ਦਿਓ ਸਿੱਖ ਕਦੀ ਕਦੀ ਫੁੱਲਾਂ ਦਾ ਕੰਮ ਕਰਦਾ ਆਪਣੀ ਘਰਵਾਲੀ ਨੂੰ ਔਰ ਆਪਣੀ ਬੱਚੀ ਨੂੰ ਕਿਹਾ ਕਰਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ ਨੇ। ਆਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹਿੰਦੇ ਨੇ, ਹੁਣ ਐਸਾ ਬਾਗ ਲਵਾਇਆ ਹੈ, ਹਰ ਤਰ੍ਹਾਂ ਦਾ ਫੁੱਲ ਉਸ ਬਾਗ ਵਿੱਚ ਮਿਲਦਾ ਹੈ। ਜਿਸ ਤਰ੍ਹਾਂ ਇਨਸਾਨ ਦੀ ਸੰਭਾਲ ਕਰੀ ਦੀ ਏ, ਇਸੇ ਤਰ੍ਹਾਂ ਸਾਹਿਬ ਜੀ ਫੁੱਲਾਂ ਦੀ ਸੰਭਾਲ ਕਰਦੇ। ਪਿਤਾ ਦੇ ਕੋਲੋਂ ਇਹ ਗੱਲਾਂ ਸੁਣ ਕੇ ਉਹ 11-12 ਸਾਲਾਂ ਦੀ ਬੱਚੀ ਮਨ ਵਿੱਚ ਪਿਆਰ ਆਇਆ, ਇੱਕ ਦਿਨ ਕਹਿਣ ਲੱਗੇ, ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ, ਤਾਂ ਮੈਂ ਵੀ ਆਪਣੇ ਹੱਥਾਂ ਦੇ ਨਾਲ ਫੁੱਲ ਉਗਾ ਕੇ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਆਪਣੀ ਬੱਚੀ ਦੀ ਇਹ ਭਾਵਨਾ ਦੇਖੀ ਤੇ ਦਿਓ ਸਿੱਖ ਨਿਹਾਲ ਹੋ ਗਿਆ, ਗੱਲ ਵਿੱਚ ਪੱਲਾ ਪਾਇਆ, ਹੱਥ ਜੋੜ ਕੇ ਕਹਿਣ ਲੱਗਾ, ਐ ਕਲਗੀਧਰ ਪਿਤਾ ਤੂੰ ਅੰਤਰਯਾਮੀ ਹੈ, ਜਾਣੀ ਜਾਣ ਹੈ, ਅਗਰ ਮੇਰੀ ਬੱਚੀ ਦੇ ਮਨ ਵਿੱਚ ਐਸੀ ਭਾਵਨਾ ਹੈ ਤਾਂ ਕਿਰਪਾ ਕਰੀ ਪਾਤਸ਼ਾਹ ਇਹ ਭਾਵਨਾ ਇਹਦੀ ਹਮੇਸ਼ਾ ਬਣੀ ਰਹੇ। ਫੁੱਲਾਂ ਦੀ ਬਹਾਰ ਸੀ ਤੇ ਉਹ ਸਿੱਖ ਨਵੇਂ ਫੁੱਲ ਲਗਾ ਰਿਹਾ, ਇਹ ਬੱਚੀ ਵੀ ਚਕੋਦਰੇ ਨਾਮ ਦਾ ਇੱਕ ਫੁੱਲ ਇਸਨੇ ਫੁੱਲ ਬੀਜਿਆ। ਜਿਸ ਦਿਨ ਫੁੱਲ ਬੀਜਿਆ ਉਸੇ ਦਿਨ ਮਨ ਦੀ ਐਸੀ ਭਾਵਨਾ ਹੋ ਗਈ, ਜਦ ਇਹ ਫੁੱਲ ਵੱਡਾ ਹੋਵੇਗਾ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਜਿਉਂ ਸਵੇਰ ਦੀ ਬੈਠੀ ਸ਼ਾਮ ਤੱਕ ਉਸ ਫੁੱਲ ਦੇ ਸਰਾਣੇ ਬੈਠੀ ਰਹੀ, ਰਾਤ ਕਰ ਗਈ, ਸਾਰੀ ਰਾਤ ਉਸ ਫੁੱਲ ਦਾ ਧਿਆਨ, ਅੰਮ੍ਰਿਤ ਵੇਲੇ ਉੱਠੀ ਉਸ ਫੁੱਲ ਦਾ ਧਿਆਨ। ਦਿਨ ਬੀਤਦੇ ਗਏ, ਬੀਜ ਪੁੰਗਰਿਆ, ਚਕੋਦਰੇ ਦਾ ਫੁੱਲ ਹੌਲੀ ਹੌਲੀ ਖਿਲਣ ਲੱਗ ਪਿਆ। ਇਹ ਬੱਚੀ ਦਿਨ ਰਾਤ ਸੌਂਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਉਸ ਫੁੱਲ ਵਿੱਚ ਧਿਆਨ, ਕਦੋਂ ਫੁੱਲ ਵੱਡਾ ਹੋਵੇਗਾ, ਕਦੋਂ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਇਹ ਇੱਕ ਪਿਆਰ ਹੈ, ਇਸ ਬੱਚੀ ਨੂੰ ਨਹੀਂ ਪਤਾ ਪਿਆਰ ਕੀ ਹੁੰਦਾ,
पर एक खिच है, एक तड़प है मन विच। और उमर उमर देखिए तो उमर कुछ भी नहीं, पर जे प्यार देखिए ते कैसा प्यार, उठदिया बहदिया फुल विच ध्यान, निरा फुल च ध्यान नहीं, गुरु पिता दे चरणा विच भी ध्यान, कदू फुल वड्डा होवेगा ते लैके आनंदपुर।

ਸਾਸ ਦੇ ਮਨ ਵਿੱਚ ਉਸ ਵੇਲੇ ਦਾ ਉਹ ਨਕਸ਼ਾ ਜਿਸ ਤਰ੍ਹਾਂ ਵੀ ਆਇਆ ਉਸ ਬੱਚੀ ਦੀ ਬੇਨਤੀ ਆਪਣੀ ਕਲਮ ਦੁਆਰਾ ਦਾਸ ਨੇ ਇਸ ਤਰ੍ਹਾਂ ਲਿਖਣ ਦਾ ਯਤਨ ਕੀਤਾ। ਇਸ ਨੂੰ ਕਵਿਤਾ ਸਮਝੋ ਜਾਂ ਉਸ ਬੱਚੀ ਦੇ ਮਨ ਦਾ ਵੈਰਾਗ ਵਲਵਲਾ ਸਮਝੋ। ਮਾਨੋ ਉਹ ਬੱਚੀ ਹੱਥ ਜੋੜ ਕੇ ਇਹ ਅਰਦਾਸ ਪਈ ਕਰਦੀ ਏ, ਮੈਨੂੰ ਤੇਰੇ ਨਾਲ ਇੰਨਾ ਹੀ ਪਿਆਰ ਮੇਰੇ ਸਤਿਗੁਰਾ, ਨੀਲੇ ਵਾਲਿਆ ਬਾਜਾਂ ਵਾਲਿਆ ਫੌਜਾਂ ਵਾਲਿਆ।

ਨਾਲ ਚਕੋਰ ਪਿਆਰ ਕਰਦੀ ਇਹ ਨੀਲੇ ਕੋੜੇ ਵਾਲਿਆ ਇਹ ਚਿੱਟੀਆਂ ਬਾਜਾਂ ਵਾਲਿਆ ਇਹ ਫੌਜਾਂ ਵਾਲਿਆ ਕਲਗੀਧਰ ਪਿਤਾ ਮੈਂ ਤੇਰੇ ਨਾਲ ਬੜਾ ਪਿਆਰ ਕਰਨੀ ਹੈ ਆਪਣੀ ਬੇਟੀ ਦੀ ਆਪਣੀ ਬੱਚੀ ਦੀ ਇਹ ਭੇਟ ਸਵੀਕਾਰ ਕਰਨੇ ਆਓ ਸਾਰੇ ਆਪਾਂ ਵੀ ਅਰਦਾਸ ਕਰੀਏ।